0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਮਾਲੂਮ

Assalamualaikum and Assalamualaikum. ਤੁਹਾਡਾ ਵਿਰਾ, ਤੁਹਾਡਾ ਸੱਜਣ, ਤੁਹਾਡਾ ਬੇਲੀ ਆਰਜੇ ਗੁਲਾਮ ਅਲੀ ਜਾਵੇਦ, ਤੁਹਾਡੇ ਆਪਣੇ ਫੈਮਿਲੀ ਚੈਨਲ ਐਫ ਐਮ 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਅਤੇ ਗੁਲਾਮ ਅਲੀ ਜਾਵੇਦ ਦਾ ਮੁਹੱਬਤਾਂ ਭਰਾ ਕਬੂਲ ਸਲਾਮ ਕਬੂਲ ਕਰੋ ਔਰ ਨਾਲ ਦੱਸੋ ਕਿ ਤੁਹਾਡੇ ਕੀ ਹਾਲ ਚਾਲ ਹੈ। ਅਗਰ ਮੇਰੇ ਕੋਲ ਪੁੱਛਦੇ ਹੋ ਤਾਂ ਮੈਂ ਬਿਲਕੁਲ ਠੀਕ ਠਾਕ ਹਾਂ, ਖੁਸ਼ ਬਾਸ਼ਾਂ, ਅੱਲਾ ਪਾਕ ਦਾ ਕਰਾਂ ਮੈਂ ਸੱਤੇ ਖੈਰੀ ਨੇ। ਪ੍ਰੋਗਰਾਮ ਤੁਹਾਡੇ ਵਾਸਤੇ ਪੇਸ਼ ਕਰਨ ਲੱਗਾ, ਇਸ ਪ੍ਰੋਗਰਾਮ ਨੂੰ ਆਖਦੇ ਨੇ ਰਾਵੀ ਕਿਨਾਰੇ। ਰਾਵੀ ਕਿਨਾਰੇ ਪ੍ਰੋਗਰਾਮ ਦੇ ਵਿੱਚ ਸਾਰੇ ਭੈਣਾਂ ਅਤੇ ਭਰਾਵਾਂ ਨੂੰ ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ ਅਤੇ ਪਾਖਾ ਰਾਗਲੇ। ਇਸ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਹੋਏਗੀ ਕੁਛ ਮੌਸਮ ਦੀ, ਕੁਝ ਬਦਲਦੇ ਮੌਸਮ ਦੀ, ਕੁਝ ਹਿਫਾਜ਼ਤੀ ਤਦਾਬੀਰ ਦੀ, ਕੁਝ ਸਾਡੀਆਂ ਜ਼ਿੰਮੇਵਾਰੀਆਂ ਦੀ, ਨਾਲ ਕੁਝ ਗੱਲਾਂ ਹੋਣਗੀਆਂ ਯਾਰਾਂ ਦੀਆਂ ਕੁਝ। ਇਸ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਹੋਏਗੀ ਕੁਛ ਮੌਸਮ ਦੀ, ਕੁਝ ਬਦਲਦੇ ਮੌਸਮ ਦੀ, ਕੁਝ ਹਿਫਾਜ਼ਤੀ ਤਦਾਬੀਰ ਦੀ, ਕੁਝ ਸਾਡੀਆਂ

ਤੁਸੀਂ ਪ੍ਰੋਗਰਾਮ ਦੇ ਵਿੱਚ ਆ ਸਕਦੇ ਹੋ ਆਉਣ ਦੇ ਤਰ੍ਹਾਂ ਤਰੀਕੇ ਨੇ। ਪਹਿਲਾ ਤਰੀਕਾ ਹੈ ਕਿ ਤੁਸੀਂ ਮੈਨੂੰ ਕਾਲ ਕਰੋਗੇ, ਕਾਲ ਕਰਨ ਵਾਸਤੇ ਮੇਰਾ ਨੰਬਰ ਹੈ ਅਤੇ ਨੰਬਰ ਨੂੰ ਜਲਦੀ ਨੋਟ ਕਰ ਲਓ। ਜ਼ੀਰੋ ਫੋਰ ਟੂ ਟ੍ਰਿਪਲ ਵਨ ਟ੍ਰਿਪਲ ਜ਼ੀਰੋ ਵਨ ਜ਼ੀਰੋ ਵਨ ਯਾਨੀ 042-111-0001-0001 042-111-0001। ਦੂਜਾ ਤਰੀਕਾ ਹੈ ਕਿ ਤੁਸੀਂ ਮੇਰੇ ਨਾਲ ਸ਼ਾਮਿਲ ਹੋ ਸਕਦੇ ਹੋ ਮੈਸੇਜ ਦੇ ਰਾਹੀਂ, ਔਰ ਮੈਸੇਜ ਕਰਨ ਦਾ ਤਰੀਕਾ ਹੈ ਕਿ ਤੁਸੀਂ ਆਪਣੇ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾਓਗੇ, ਉਹਦੇ ਵਿੱਚ ਟਾਈਪ ਕਰੋਗੇ 101 ਔਰ ਉਸ ਤੋਂ ਬਾਅਦ ਥੋੜ੍ਹੀ ਜਿਹੀ ਸਪੇਸ ਦਿਓਗੇ, ਆਪਣਾ ਸੋਹਣਾ ਨਾਂ ਲਿਖੋਗੇ, ਚੰਗਾ ਮੈਸੇਜ ਲਿਖੋਗੇ, ਇਹਨਾਂ ਨਫੀਸ ਦੀਆਂ ਉਂਗਲੀਆਂ ਨਾਲ ਮੈਸੇਜ ਸੈਂਡ ਕਰੋਗੇ 44-71 ਯਾਨੀ 44-71 'ਤੇ। ਅਤੇ ਜੇ ਤੁਹਾਡਾ ਦਿਲ ਕਰੇ ਕਿ ਤੁਸੀਂ ਮੇਰੇ ਨਾਲ ਸ਼ਾਮਿਲ ਹੋਣਾ ਫੇਸਬੁੱਕ 'ਤੇ, ਤਾਂ ਫੇਸਬੁੱਕ 'ਤੇ ਵੀ ਆ ਸਕਦੇ ਹੋ, ਕਮੈਂਟਸ ਕਰ ਸਕਦੇ ਹੋ, ਆਪਣੀ ਰਾਏ ਦੇ ਸਕਦੇ ਹੋ ਔਰ ਆਪਣੀ ਚੋਇਸ ਦਾ ਗਾਣਾ ਵੀ ਸੁਣ ਸਕਦੇ ਹੋ। ਫੇਸਬੁੱਕ 'ਤੇ ਆ ਕੇ ਉੱਥੇ ਸਰਚ ਕਰੋ FM 101 ਲਾਹੌਰ, FM 101 ਲਾਹੌਰ ਜਦੋਂ ਸਰਚ ਕਰ ਲਓਗੇ ਉੱਥੇ ਆਰਜੇ ਗੁਲਾਮ ਅਲੀ ਜਾਵੇਦ ਦੀ ਤਸਵੀਰ ਹੋਏਗੀ ਔਰ ਉਹਦੇ ਥੱਲੇ ਕਮੈਂਟਸ ਦੀ ਆਪਸ਼ਨ ਹੋ ਸੀ, ਉੱਤੇ ਤੁਸੀਂ ਕਮੈਂਟ ਕਰਕੇ ਦੱਸਣਾ ਪ੍ਰੋਗਰਾਮ ਕੈਸਾ ਲੱਗ ਰਿਹਾ, ਲੇਕਿਨ ਯਾਦ ਰਹੇ ਕਿ ਤੁਸੀਂ 101 ਲਾਹੌਰ ਲੱਭਣਾ। ਮੌਸਮ ਬਦਲ ਗਿਆ ਹੈ, ਬਲਕਿ ਬਦਲੇ ਹੋਇਆ ਮੌਸਮ ਹੈ, ਨਿਖਰੇ ਹੋਇਆ ਮੌਸਮ ਹੈ ਅਤੇ ਥੋੜ੍ਹਾ ਜਿਹਾ ਵਿਗੜਿਆ ਹੋਇਆ ਮੌਸਮ ਹੈ। ਇਹਦੇ ਵਿੱਚ ਬਹੁਤ ਸਾਰੀ ਜ਼ਰੂਰੀ ਗੱਲਾਂ ਨੇ ਜਿਹੜੀਆਂ ਤੁਹਾਡੀ ਮੇਰੀ ਸਾਡੀ ਸਭ ਦੀ ਜ਼ਿੰਮੇਵਾਰੀ, ਅਸਾਂ ਉਹਨਾਂ ਗੱਲਾਂ ਨੂੰ ਪੂਰਾ ਕਰਨਾ। ਪਹਿਲੀ ਗੱਲ ਤਾਂ ਹੈ ਕਿ ਅਸਾਂ ਚੁੱਪ ਕਰਕੇ ਉੱਠੀ ਆਉਣਾ, ਹੁਣੇ ਉੱਠੀ ਆਉਣਾ ਅਤੇ ਆਪਣੇ ਮਕਾਨ ਦੀ ਛੱਤ ਵੇਖਣੀ ਹੈ। ਅਗਰ ਛੱਤ ਦੇ ਪਰਨਾਲੇ ਕਿਧਰੇ ਬੰਦ ਹੋਏ ਪਏ ਨੇ ਪੱਤਿਆਂ ਦੀ ਵਜ੍ਹਾ ਤੋਂ, ਛਾਪਰਾਂ ਦੀ ਵਜ੍ਹਾ ਤੋਂ, ਮਿੱਟੀ ਛਿੱਟੀ ਦੀ ਵਜ੍ਹਾ ਤੋਂ ਜਾਂ ਕਿਸੇ ਹੋਰ ਵਜ੍ਹਾ ਤੋਂ, ਅਤੇ ਅਸਾਂ ਉਹਨਾਂ ਪਰਨਾਲਿਆਂ ਨੂੰ ਖੋਲ੍ਹਣਾ, ਕਿਉਂਕਿ ਬਾਰਿਸ਼ ਦਾ ਪਾਣੀ ਅਗਰ ਮਕਾਨ ਦੀ ਛੱਤ 'ਤੇ ਰੁਕ ਗਿਆ ਅਤੇ ਉਹ ਮਕਾਨ ਪਰੇਸ਼ਾਨੀ ਕਰ ਸਕਦਾ ਹੈ, ਪਾਣੀ ਸਿੰਮ ਸਕਦਾ ਹੈ, ਪਾਣੀ ਵਹਿ ਸਕਦਾ ਹੈ, ਦੀਵਾਰ ਦਾ ਨੁਕਸਾਨ ਹੋ ਸਕਦਾ, ਛੱਤ ਦਾ ਨੁਕਸਾਨ ਹੋ ਸਕਦਾ, ਅੱਲਾ ਨਾ ਕਰੇ ਕੁਛ ਬਿਜਲੀ ਦੀ ਸ਼ੋਰਟੇਜ ਦੇ ਪ੍ਰੋਬਲਮ ਵੀ ਜਿਹੜੇ ਨੇ ਉਹ ਬਣ ਜਾਂਦੇ ਨੇ। ਸੋ ਅਸੀਂ ਮਕਾਨ ਦੀ ਛੱਤ ਜਿਹੜੀ ਹੈ ਉਹਨੂੰ ਸਾਫ਼ ਕਰਨਾ ਹੈ ਅਤੇ ਹੁਣੇ ਕਰਨਾ। ਦੂਈ ਗੱਲ ਇਹ ਕਿ ਜਿੱਦਾਂ ਬਾਰਿਸ਼ਾਂ ਦੇ ਮੌਸਮਾਂ ਦੇ ਵਿੱਚ ਆ, ਬੱਚਿਆਂ ਨੂੰ ਗਲੀਆਂ ਦੇ ਵਿੱਚ ਨਹੀਂ ਭੱਜਣ ਦੇਣਾ, ਇੱਧਰ ਉੱਧਰ ਨਹੀਂ ਜਾਣ ਦੇਣਾ, ਔਰ ਇਹਤਿਆਤ ਕਰਨੀ ਹੈ ਕਿ ਬੱਚੇ ਬਾਰਿਸ਼ਾਂ ਦੇ ਮੌਸਮਾਂ ਦੇ ਵਿੱਚ ਘਰੋਂ ਬਾਹਰ ਨਾ ਨਿਕਲਣ। ਅਤੇ ਤੁਸੀਂ ਅਸਾਂ ਸਾਰਿਆਂ ਅਤੇ ਬੱਚਿਆਂ ਸਮੇਤ ਅਸੀਂ ਇਹ ਖਿਆਲ ਕਰਨਾ ਹੈ ਕਿ ਜਿੱਥੇ ਕਿਦਾਈ ਤਾਰਾਂ ਪਈਆਂ ਨੇ, ਨੰਗੀਆਂ ਤਾਰਾਂ ਨੇ ਜਾਂ ਬਿਜਲੀ ਦੀਆਂ ਵੈਸੇ ਤਾਰਾਂ ਨੇ ਜਾਂ ਖੰਭੇ ਨੇ, ਅਤੇ ਉਹਨਾਂ ਦੇ ਲਾਗੇ ਨਹੀਂ ਜਾਣਾ। ਲਓ ਜੀ, ਅੱਲਾ ਮੈਨੂੰ ਤੁਹਾਨੂੰ ਸਾਰਿਆਂ ਨੂੰ ਆਪਣੇ ਹਿਫਜ਼ ਅਮਾਨ ਦੇ ਵਿੱਚ ਰੱਖੇ ਔਰ ਸਲਾਮਤੀ ਦੇਵੇ। ਔਰ ਚਲੀਏ ਕਿ ਅਸੀਂ ਸਾਵਣ ਜਿਹੜਾ ਹੈ ਉਹ ਵਸਦਾ ਹੈ, ਅਤੇ ਸਾਵਣੀਆਂ ਵਸੀਆਂ ਕਦੀ ਕਦੀ ਬੰਦਿਆਂ ਨੂੰ ਰਵਾ ਦਿੰਦੀਆਂ ਨੇ, ਕਦੀ ਕਦੀ ਬੰਦਿਆਂ ਨੂੰ ਹਸਾ ਦਿੰਦੀਆਂ ਨੇ। ਕੁਝ ਵਾਸਤੇ ਬਾਰਿਸ਼ਾਂ ਦਾ ਮੌਸਮ ਸਕੂਨ ਦਾ ਸਬਬ ਹੁੰਦਾ, ਔਰ ਕੁਝ ਬੰਦਿਆਂ ਵਾਸਤੇ ਬਾਰਿਸ਼ਾਂ ਦਾ ਮੌਸਮ ਉਹਨਾਂ ਦੇ ਦਿਲ ਦੀ ਨਗਰੀ ਦੇ ਵਿੱਚ ਇੱਕ ਐਸੀ ਬਰਸਾਤ ਲੈ ਆਉਂਦਾ, ਇੱਕ ਐਸੀ ਮਾਤਮਦਾਰੀ ਲੈ ਆਉਂਦਾ ਕਿ ਉਹਨਾਂ ਨੂੰ ਸਕੂਨ ਨਹੀਂ ਮਿਲਦਾ, ਬਲਕਿ ਤੜਪ ਤੜਪ ਤੜਪ ਕੇ ਕਿਦਾਈ ਜਾਂਦੇ ਨੇ। ਸੋ ਅਤਾਉਲ ਦੀ ਆਵਾਜ਼ ਆ ਵਸੀਆਂ ਸਾਵਣੀਆਂ ਤੁਹਾਡੀ ਨਜ਼ਰ

ਲਓ ਜੀ, ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹਨ ਰੁਬੀਨਾ ਮਲਿਕ ਸਾਹਿਬਾ। ਰੁਬੀਨਾ ਮਲਿਕ ਸਾਹਿਬਾ ਭਗਵਾਨਪੁਰੇ ਲਾਹੌਰ ਤੋਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਈਆਂ ਨੇ, ਅੱਜ ਦੂਜੀ ਦਫ਼ਾ ਸ਼ਾਮਿਲ ਹੋਈਆਂ ਨੇ, ਤਾਰੀਫ ਕੀਤੀ ਨੇ ਪ੍ਰੋਗਰਾਮ ਦੀ। ਮੈਨੂੰ ਆਖਦੇ ਪੈਣ ਬੋਲਦੇ ਸੋਹਣਾ ਹੋ, ਲੇਕਿਨ ਇਹ ਕਿ ਮੇਰੇ ਨਾਲ ਉਹ ਜ਼ਿਆਦਾ ਸੋਹਣਾ ਬੋਲਦੇ ਪਏ ਹਨ। ਰੁਬੀਨਾ ਮਲਿਕ ਸਾਹਿਬਾ, ਅੱਲਾਹ ਤੁਹਾਨੂੰ ਸਲਾਮਤ ਰੱਖੇ, ਬਹੁਤ ਸ਼ੁਕਰੀਆ। ਫਰੀ ਆਪੀ ਚੁਬੁਰਜੀ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਨੇ, ਔਰ ਫਰੀ ਆਪੀ ਨੇ ਆਖਿਆ ਕਿ ਖਵਾਤੀਨ ਜਿਹੜੀਆਂ ਤੁਹਾਡਾ ਪ੍ਰੋਗਰਾਮ ਸੁਣਦੀਆਂ ਨੇ, ਤੁਹਾਡੇ ਪ੍ਰੋਗਰਾਮ ਨਾਲ ਜੁੜੀ ਹੋਈਆਂ ਨੇ ਔਰ ਪ੍ਰੋਗਰਾਮ ਨਾਲ ਚਾਹਤ ਰੱਖਦੀਆਂ ਨੇ, ਉਹਨਾਂ ਦੇ ਨਾਮੇ ਗੀਤ ਕਰੋ ਜ਼ਰੂਰ ਕ੍ਰਿਸ਼ਨਾ। ਔਰ ਫਰੀ ਆਪੀ ਨੇ ਆਖਿਆ ਸਲਾਮ ਆਖੋ ਤਾਰੇ ਕੁਵੈਤ ਵਾਲਿਆਂ ਨੂੰ, ਸ਼ਮਸੀ ਰੇਡੀ ਲਿਸਨਰ ਕਲੱਬ ਵਾਲਿਆਂ ਅਤੇ ਬਾਕੀ ਸਾਰਿਆਂ ਨੂੰ। ਲਓ ਜੀ, ਤੁਹਾਡੇ ਸਲਾਮ ਪਹੁੰਚ ਗਏ ਨੇ, ਤੁਸੀਂ ਖੁਸ਼ ਰਹੋ। ਸ਼ਮੀਮ ਆਪੀ ਪਿਛਲੇ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ ਨੇ, ਤਾਰੀਫ ਕੀਤੀ ਨੇ, ਮੈਨੂੰ ਦਾਤ ਦਿੱਤੀ ਨੇ, ਔਰ ਉਹਨਾਂ ਦੀ ਬੇਟੀ ਹੁਮੈਰਾ, ਹੁਮੈਰਾ ਦੀ ਇਹ ਕੱਲ੍ਹ ਸਾਲਗਿਰਾ, ਤੁਹਾਨੂੰ ਆਖਿਆ ਜੀ ਅੱਜ ਹੀ ਵਿਸ਼ ਕਰੋ। ਮੈਂ ਆਖਿਆ ਜੀ ਹੁਕਮ ਦੀ ਤਾਮੀਲ,

ਲਓ ਜੀ ਹੁਮੈਰਾ ਜੀ, ਅੱਲਾ ਪਾਕ ਤੁਹਾਨੂੰ ਲੰਬੀ ਸੋਹਣੀ ਸਿਹਤ ਵਾਲੀ, ਇੱਜ਼ਤ ਵਾਲੀ ਜ਼ਿੰਦਗੀ ਦੇਵੇ, ਔਰ ਤੁਸੀਂ ਖੁਸ਼ ਰਹੋ, ਐਸੀਆਂ ਜ਼ਿੰਦਗੀ ਐਸੀਆਂ ਖੁਸ਼ੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਰਹਿਣ। ਔਰ ਤੁਹਾਨੂੰ ਵਿਸ਼ ਕਰ ਰਹੇ ਨੇ ਜਨਾਬ ਤੁਹਾਡੀ ਵਾਲਦਾ ਮੋਹਤਰਮਾ ਸ਼ਮੀ ਮਾਪੀ ਹੋਰੀ, ਔਰ ਯਕੀਨਨ ਤੁਸੀਂ ਸੁਣ ਰਹੇ ਹੋਵੋਗੇ, ਔਰ ਉਹਨਾਂ ਨੇ ਮੈਨੂੰ ਹੁਕਮ ਦਿੱਤਾ ਕਿ ਇੱਕ ਗੀਤ ਵੀ ਉਹਨਾਂ ਦੇ ਨਾਵੇਂ, ਯਾਨੀ ਹੁਮੈਰਾ ਦੇ ਨਾਮ ਕਰਨਾ, ਹੁਮੈਰਾ ਦੇ ਨਾਵੇਂ ਸਾਰੇ ਸੁਣਨ ਵਾਲਿਆਂ ਦੇ ਨਾਵੇਂ, ਔਰ ਖਾਸ ਕਰਕੇ ਉਹ ਜਿਹੜੀਆਂ ਖਵਾਤੀਨ ਨੇ ਉਹਨਾਂ ਦੇ ਨਾਵੇਂ ਗੀਤ ਕਰ ਰਹੇ ਹਾਂ। ਔਰ ਕਿਸ ਨੇ ਕਿਹਾ, ਕਿਸ ਨੇ ਹੁਕਮ ਦਿੱਤਾ, ਫਰੀ ਆਪੀ ਨੇ ਹੁਕਮ ਦਿੱਤਾ, ਲਓ ਜੀ ਇਹ ਗੀਤ ਹੁਮੈਰਾ ਦੇ ਨਾਵੇਂ, ਔਰ ਜਿਤਨੀਆਂ ਖਵਾਤੀਨ ਭੈਣਾਂ ਮਾਵਾਂ ਪ੍ਰੋਗਰਾਮ ਸੁਣਦੀਆਂ ਪਈਆਂ ਨੇ ਉਹਨਾਂ ਦੇ ਨਾਵੇਂ।

ਵੀਤਣੀ ਲਓ ਜੀ ਬੜੇ ਇੱਕ ਸ਼ਰਾਰਤੀ ਆਰਜੇ ਬੜੇ ਮੋਹਤਰਮ ਆਰਜੇ ਬੜੇ ਸੋਹਣੇ ਮਨਮੋਹਣੇ ਬਿਰਾ ਸਾਡੇ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਜਿਨ੍ਹਾਂ ਨੂੰ ਪੂਰਾ ਪਾਕਿਸਤਾਨ ਜਾਣਦਾ ਜਿਹੜੇ ਸਾਡੇ ਉਸਤਾਦਾਂ ਦੇ ਵਿੱਚੋਂ ਨੇ ਜਿਨ੍ਹਾਂ ਫਰਹਾਨ ਖਾਨ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਅਤੇ ਨਾਲ ਮੈਨੂੰ ਛੇੜਦੇ ਪਏ ਨੇ ਮੈਸੇਜ ਕਰਦੇ ਪਏ ਨੇ ਬੜੇ ਖਤਰਨਾਕ ਨਾਲ ਮੈਨੂੰ ਡਰਾਉਂਦੇ ਪਏ ਨੇ ਹਾਏ ਮੈਂ ਸਦਕੇ ਜਾਵਾਂ ਆਪਣੇ ਬਿਰਾ ਦੀ ਅਦਾਵਾਂ ਤੂੰ ਸਦਕੇ ਹੁਣ ਵੇਖ ਕੇ ਮੈਸੇਜ ਸੁਣ ਕੇ ਹੱਸਦੇ ਨੇ ਆਪਣੀਆਂ ਗੱਲਾਂ ਸੁਣ ਕੇ ਹੱਸਦੇ ਨੇ ਪਰ ਨਾ ਕਰੋ ਇੰਝ ਭਾਈ ਜਾਨ ਨਾ ਉਸਤਾਦ ਜੀਰਾ ਮੁਲਤਾਨ ਰੋਡ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਉਸਤਾਦ ਜੀਰੇ ਨੇ ਆਖਿਆ ਕਿ ਜਨਾਬ ਹਨੀਫ ਡਰਾਈਵਰ ਨੂੰ ਮੇਰੇ ਸਲਾਮ ਆਖੋ ਸ਼ਹਿਜ਼ਾਦ ਬਾਈ ਨੂੰ ਸਲਾਮ ਆਖੋ ਅਬਦੁਲ ਹਮੀਦ ਨੂੰ ਸਲਾਮ ਆਖੋ ਅਤੇ ਸ਼ਮਸੀ ਰੇਡੀਓ ਲਿਸਨਰ ਕਲੱਬ ਵਾਲਿਆਂ ਨੂੰ ਵੀ ਸਲਾਮ ਆਖੋ ਤੁਹਾਡੇ ਸਲਾਮ ਪਹੁੰਚ ਗਏ ਜਨਾਬ ਸ਼ੁਕਰੀਆ ਫਰਹਾਨ ਖਾਨ ਸਾਹਿਬ ਮੈਨੂੰ ਯਕੀਨ ਹੈ ਤੁਸੀਂ ਕਿਧਰੇ ਡਰਾਈਵਿੰਗ ਕਰ ਰਹੇ ਹੋ ਅੱਛੇ ਮੌਸਮ ਨੂੰ ਇੰਜੋਏ ਕਰ ਰਹੇ ਹੋ ਨਾਲ ਮੇਰੇ ਪ੍ਰੋਗਰਾਮ ਨੂੰ ਸੁਣ ਰਹੇ ਹੋ ਮਿਹਰਬਾਨੀ ਹੈ ਸਰ ਜੀ

ਲਓ ਜਨਾਬ ਫੇਸਬੁੱਕ ਅਤੇ ਖੇਸਬੁੱਕ ਅਤੇ ਸੋਰੀ ਫੇਸਬੁੱਕ 'ਤੇ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਕੌਣ? ਕਮਲ ਨਾਜ਼ ਪੰਜਾਬ ਯੂਨੀਵਰਸਿਟੀ ਤੋਂ ਪ੍ਰੋਗਰਾਮ ਸੁਣਦੇ ਪਏ ਨੇ ਆਖਣ ਅਸਲਾਮ ਵਲੀਕੁਮ ਵਾਲੀਕੁਮ ਅਸਲਾਮ ਕਮਲ ਨਾਜ਼, ਤੁਹਾਡੇ ਕੀ ਹਾਲ ਨੇ? ਠੀਕ ਠਾਕ ਹੋ? ਰਜ਼ਾ ਚੌਧਰੀ ਨੇ ਕਾਲ ਕੀਤੀ, ਕਾਲ ਕਰਕੇ ਸਾਰਿਆਂ ਨੂੰ ਸਲਾਮ ਆਖੇ। ਔਰ ਇੱਧਰ ਅੱਗੇ ਮੈਂ ਵੇਖਿਆ ਫੇਸਬੁੱਕ 'ਤੇ, ਉੱਥੇ ਵੀ ਰਜ਼ਾ ਚੌਧਰੀ ਸਾਹਿਬ ਛਾਏ ਹੋਏ ਨੇ, ਆਏ ਹੋਏ ਨੇ ਔਰ ਬੜੇ ਸਾਰੇ ਮੈਸੇਜ ਕਰਦੇ ਪਏ ਨੇ। ਰਜ਼ਾ ਚੌਧਰੀ ਭਾਈ ਤੁਹਾਡਾ ਸ਼ੁਕਰੀਆ, ਮਿਹਰਬਾਨੀ, ਤੁਸੀਂ ਪ੍ਰੋਗਰਾਮ ਦੇ ਵਿੱਚ ਆ ਗਏ ਹੋ ਮੇਰੇ ਪ੍ਰੋਗਰਾਮ ਦੇ ਵਿੱਚ, ਮੇਰੇ ਨਾਲ ਨਾਲ ਉਹ ਪ੍ਰੋਗਰਾਮ ਸੁਣਦੇ ਪਏ ਹੋ, ਤਾਰੀਫਾਂ ਕਰਦੇ ਪਏ ਹੋ, ਫੁੱਲਾਂ ਦੇ ਗੁਲਦਸਤੇ ਸੈਂਡ ਕਰਦੇ ਪਏ ਹੋ, ਮਿਹਰਬਾਨੀਆਂ। ਅੱਲਾਹ ਪਾਕ ਤੁਹਾਨੂੰ ਸੁੱਖੀ ਸਲਾਮਤ ਰੱਖੇ, ਵਸਦੇ ਆਬਾਦ ਰਹੋ ਔਰ ਮੇਰੇ ਪ੍ਰੋਗਰਾਮ ਦੀ ਸ਼ਾਨ ਹੋ। ਤੁਸੀਂ ਮੇਰੇ ਪ੍ਰੋਗਰਾਮ ਦੇ ਵਿੱਚ ਆ ਕੇ ਰੰਗ ਲੈਂਦੇ ਹੋ ਮੇਰੇ ਪ੍ਰੋਗਰਾਮ ਨੂੰ, ਮੈਨੂੰ ਬਹੁਤ ਅੱਛਾ ਲੱਗਦਾ। ਔਰ ਇਸ ਤੋਂ ਇਲਾਵਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਅਬਦੁੱਲਾ ਗੁੱਜਰ। ਅਬਦੁੱਲਾ ਗੁੱਜਰ, ਥੈਂਕ ਯੂ ਸੋ ਮੱਚ, ਤੁਸੀਂ ਪ੍ਰੋਗਰਾਮ ਸੁਣਦੇ ਪਏ ਹੋ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਕੇ ਅਤੇ ਮੇਰਾ ਮਾਣ ਵਧਾਉਂਦੇ ਪਏ ਹੋ। ਉਮੀਦ ਕਰਦਾ ਕਿ ਤੁਸੀਂ ਖੁਸ਼ ਹੋਸੋ, ਖੁਸ਼ਬਾਸ਼ ਹੋਸੋ ਅਤੇ ਖੁਸ਼ ਰਹਿੰਦੇ ਹੋਸੋ। ਮਲਿਕ ਜ਼ਫਰ ਰੱਤਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੈ। ਮਲਿਕ ਜ਼ਫਰ ਰੱਤਾ, ਜਵਾਣਾ ਜਾਨ ਵਾਲਾ ਤੂੰ, ਮੁਹੰਮਦ ਬਖਸ਼, ਅਕਮਲ ਭੱਟੀ, ਹਫੀਜ਼ ਮੈਸਨ ਰੇਡੀਓ ਮੇਕਿੰਗ, ਮੁਬਾਰਕਪੁਰ ਤੋਂ ਕਮਾਲ ਸ਼ੋਅ ਕਰਦੇ ਪਏ ਹੋ, ਪਹਿਲੀ ਦਫ਼ਾ ਸ਼ਾਮਿਲ ਹੋਏ ਨੇ, ਬਹਾਵਲਪੁਰ ਤੋਂ ਪ੍ਰੋਗਰਾਮ ਸੁਣਦੇ ਪਏ ਨੇ। ਮਲਿਕ ਜ਼ਫਰ ਸਾਹਿਬ, ਥੈਂਕ ਯੂ ਸੋ ਮੱਚ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹੋ। ਸ਼ਾਇਰ ਕਸਵਰ ਖਰਲ ਟਿੱਬਾ ਕੋਟ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਪਸੰਦ ਕੀਤਾ ਨੇ, ਮਿਹਰਬਾਨੀਆਂ। ਮੁਹੰਮਦ ਅਫਜ਼ਲ ਵਸੀਮ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਫੈਸਲ ਟਾਊਨ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਮਿਹਰਬਾਨੀਆਂ। ਬਾਈਜਾਨ ਰਾਣਾ ਕਦੀਰ ਰਾਹੀ ਨਨਕਾਣਾ ਸਾਹਿਬ ਤੋਂ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਰਾਣਾ ਕਦੀਰ ਰਾਹੀ, ਥੈਂਕ ਯੂ ਸੋ ਮੱਚ। ਮੁਹੰਮਦ ਅਫਜ਼ਲ ਵਸੀਮ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਤੁਹਾਡਾ ਵੀ ਸ਼ੁਕਰੀਆ। ਮੁਹੰਮਦ ਤਾਰੇ ਕੁਵੈਤ ਵਾਲੇ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਪਾਕਿਸਤਾਨ ਨੂੰ ਸਲਾਮ ਆਖਦੇ ਨੇ, ਸਾਰੇ ਲਿਸਨਰ ਨੂੰ ਸਲਾਮ ਆਖਦੇ ਨੇ, ਸ਼ਮੀਮ ਆਪੀ ਨੂੰ ਸਲਾਮ ਆਖਦੇ ਨੇ, ਅਨਿਲ ਆਪੀ ਨੂੰ ਸਲਾਮ ਆਖਦੇ ਨੇ ਔਰ ਬਾਕੀ ਸਾਰੇ ਲਿਸਨਰ ਨੂੰ ਸਲਾਮ ਆਖਦੇ ਨੇ। ਔਰ ਅਬਦੁੱਲਾ ਗੁੱਜਰ ਨੇ ਬਹੁਤ ਸਾਰੀਆਂ ਤਾਰੀਫਾਂ ਕੀਤੀਆਂ ਨੇ, ਮਿਹਰਬਾਨੀਆਂ। ਕਮਲ ਨਾਜ਼ ਸਾਹਿਬਾ, ਤੁਹਾਡੇ ਬਹੁਤ ਸਾਰੇ ਮੈਸੇਜ ਮੇਰੇ ਕੋਲ ਸ਼ੋਅ ਹੋ ਰਹੇ ਨੇ, ਮੈਂ ਨਾਲ ਨਾਲ ਉਹਨਾਂ ਨੂੰ ਆਨ ਏਅਰ ਕਰਦਾ ਜਾਵਾਂਗਾ। ਅਤੇ ਸ਼ਮਸੀ ਰੇਡੀਓ ਲਿਸਨਰ ਕਲੱਬ ਅਤੇ ਉਹਨਾਂ ਸਾਰਿਆਂ ਨੂੰ ਤੁਸੀਂ ਸਲਾਮ ਆ ਕੇ, ਤੁਹਾਡੇ ਸਲਾਮ ਜਿਹੜੇ ਨੇ ਉਹ ਪਹੁੰਚ ਗਏ ਨੇ। ਅਬਦੁੱਲਾ ਗੁੱਜਰ ਸਾਹਿਬ ਨੇ ਕੁਝ ਵੀਡੀਓ ਸੈਂਡ ਕੀਤੀਆਂ ਨੇ,

ਡਬਲ 4711 ਨਾਲੇ ਤੁਸੀਂ ਵੀ ਆ ਜਾਓ ਇਸ ਵਾਸਤੇ ਕਿ ਤੁਸੀਂ ਆਉਣਾ ਅਤੇ ਫਿਰ ਗੱਲਾਂ ਤੁਹਾਡੀਆਂ ਵੀ ਹੋਣੀਆਂ ਨਾ ਕਰ ਤੁਸੀਂ ਆਓਗੇ ਤਾਂ ਗੱਲਾਂ ਹੋਣਗੀਆਂ ਜੇ ਤੁਸੀਂ ਨਹੀਂ ਆਓਗੇ ਤਾਂ ਫਿਰ ਤੁਹਾਡੀਆਂ ਗੱਲਾਂ ਕਿਸ ਤਰ੍ਹਾਂ ਹੋਣਗੀਆਂ। ਬਹਰਹਾਲ 4471 ਤੇ ਵੀ ਕੁਛ ਲੋਕ ਮੈਨੂੰ ਸ਼ੋਅ ਹੋ ਰਹੇ ਨੇ ਉਹਨਾਂ ਦੇ ਨਾਮ ਆਨ ਏਅਰ ਕਰਦਾ, ਲੇਕਿਨ ਰਜ਼ਾ ਬਾਈ ਦੀ ਫਰਮਾਇਸ਼ ਆ ਸ਼ਮਸੀ ਰੇਡੀਓ ਲਿਸਨਰ ਕਲੱਬ ਅਤੇ ਤਮਾਮ ਸੁਣਨ ਵਾਲਿਆਂ ਦੇ ਨਾਵੇਂ ਹਾਈ ਇਹ ਗੀਤ ਅਤਾ ਹੁਸੈਨ ਪਾਕ ਆਰਮੀ ਤੋਂ ਪ੍ਰੋਗਰਾਮ ਸੁਣਦੇ ਪਏ ਨੇ। ਸਰਗੋਦ ਦੱਤ ਵਖਦੇ ਨੇ, ਗੁਲਾਮ ਅਲੀ ਭਾਈ ਕੈਸੇ ਹੋ? ਮੈਂ ਬਿਲਕੁਲ ਠੀਕ ਠਾਕ ਹਾਂ, ਖੁਸ਼ਬਾਸ਼ ਹਾਂ ਅਤਾ ਭਾਈ, ਤੁਹਾਡਾ ਸ਼ੁਕਰੀਆ। ਜਿੰਦੇ ਰਹੋ, ਅੱਲਾ ਪਾਕ ਤੁਹਾਨੂੰ ਆਪਣੀ ਹਿਫਜ਼ੋ ਅਮਾਨ ਹੀ ਰੱਖੇ ਜਿੱਥੇ ਰੱਖੇ।

ਲੋ ਜੀ ਤਾਂ ਬਾਈ ਆਖਦੇ ਨੇ ਫਸਟ ਟਾਈਮ ਤੁਹਾਡਾ ਸ਼ੋਅ ਸੁਣ ਰਿਹਾ ਬੜਾ ਅੱਛਾ ਲੱਗਾ ਔਰ ਸਾਰੇ ਸੁਣਨਾ ਸਲਾਮ ਆਖੋ ਔਰ ਨਦੀ ਮਬਾਸ ਦੇ ਸੌਂਗ ਦੀ ਫਰਮਾਇਸ਼ ਕੀਤੀ ਨੇ ਹਬੀਬ ਜਾਨੀ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਹਬੀਬ ਜਾਨੀ ਬਹੁਤ ਸ਼ੁਕਰੀਆ ਬੜੀਆਂ ਮਿਹਰਬਾਨੀਆਂ ਅਰਸਲਾਨ ਅਰਸ਼ਦ ਸਾਡਾ ਪ੍ਰੋਗਰਾਮ ਸਰਗੋਧੇ ਤੋਂ ਸੁਣਦੇ ਪਏ ਨੇ ਔਰ ਆਖਦੇ ਨੇ ਇਸ ਵਕਤ ਸ਼ੇਖੂਪੁਰਾ ਸੇ ਸੁਣ ਰਿਹਾ ਹਾਂ ਸਾਰੇ ਸੁਣਨ ਵਾਲਿਆਂ ਨੂੰ ਸਲਾਮ ਆਖੇ ਨੇ ਅਰਸਲਾਨ ਹਬੀਬ ਔਰ ਅਤਾ ਭਾਈ ਨੇ 4471 ਤੇ ਮੈਸੇਜ ਕੀਤਾ ਹੈ ਮੁਹੰਮਦ ਯਾਸੀਨ ਖਿੱਚੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ 607 ਗਾਫ ਬੇ ਤਾਂਲਿਆਂ ਵਾਲਾ ਫੈਸਲਾਬਾਦ ਤੋਂ ਪ੍ਰੋਗਰਾਮ ਰਾਵੀ ਕਿਨਾਰੇ ਬਹੁਤ ਅੱਛਾ ਹੈ ਭਾਈ ਗੁਲਾਮ ਅਲੀ ਆਪ ਤੋਂ ਪ੍ਰੋਗਰਾਮ ਮੇ ਮੋਤੀ ਪਰੋ ਦੇਤੇ ਪਾਕਿਸਤਾਨ ਜ਼ਿੰਦਾਬਾਦ

ਲਓ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਮੇਰੇ ਬੜੇ ਹੀ ਮਿਹਰਬਾਨ ਮੇਰੇ ਬੌਸ ਮੇਰੇ ਭਾਈ ਜਵਾਨ ਮੁਅੱਜ਼ਮ ਨਾਸਿਰ ਸਾਹਿਬ ਸਰ ਥੈਂਕ ਯੂ ਸੋ ਮਚ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਓ ਬਹੁਤ ਅੱਛਾ ਲੱਗਾ ਮੁਅੱਜ਼ਮ ਨਾਸਿਰ ਆਖਦੇ ਨੇ ਮੇਰੇ ਬੇਟੇ ਅਹਿਲ ਦੀ ਬਰਥਡੇ ਉਹਨੂੰ ਵਿਸ਼ ਕਰੋ ਜਨਾਬ ਜ਼ਰੂਰ ਵਿਸ਼ ਕਰਦਾ ਬਲਕਿ ਇਸ ਗੀਤ ਤੋਂ ਬਾਅਦ ਉਹਨਾਂ ਦੀ ਵਿਸ਼ ਸ਼ਾਮਿਲ ਹੈ ਐਡਜਸਟ ਕੀਤੀ ਹੈ ਲਾਈਨ ਅਪ ਕੀਤੀ ਹੈ ਕਿਉਂ ਕਰਕੇ ਬੈਠਾ ਤੁਹਾਨੂੰ ਵੀ ਮੁਬਾਰਕ ਹੋਵੇ ਉਹਦੀ ਬਰਥਡੇ ਔਰ ਮੁਹੰਮਦ ਅਹਿਲ ਨੂੰ ਵੀ ਮੁਬਾਰਕ ਹੋਵੇ ਕੇਕ ਲੈ ਕੇ ਜਾਣਾ ਮੇਰੇ ਹਿੱਸੇ ਦਾ ਕੇਕ ਰੱਖ ਲੈਣਾ ਡਾਕਟਰ ਸਾਹਿਬ ਜੀ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਡਾਕਟਰ ਸਾਹਿਬ ਥੈਂਕ ਯੂ ਸੋ ਮਚ

ਤੁਹਾਡਾ ਸ਼ੁਕਰੀਆ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਜੱਟੀ ਸਾਹਿਬਾ ਸ਼ਾਮਿਲ ਹੋਇਓ। ਤੁਹਾਨੂੰ ਸਲਾਮ ਆਖਿਆ ਸ਼ਮੀ ਮਾਪੀ ਨੇ, ਉਹ ਆਪਣਾ ਸਲਾਮ ਵੀ ਲੈ ਲਵੋ। ਉਜ਼ਮਾ ਖਾਨ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਉਜ਼ਮਾ ਖਾਨ ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ ਸੁਣਦੇ ਪਏ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਓ, ਅੱਛਾ ਲੱਗਾ। ਰੁਬੀਨਾ ਮਲਿਕ ਸਾਹਿਬਾ ਪ੍ਰੋਗਰਾਮ ਦੇ ਵਿੱਚ ਦੁਬਾਰਾ ਸ਼ਾਮਿਲ ਹੋਈਆਂ। ਰੁਬੀਨਾ ਮਲਿਕ ਸਾਹਿਬਾ ਤੁਹਾਡਾ ਸ਼ੁਕਰੀਆ, ਮਿਹਰਬਾਨੀ ਆ, ਤੁਸੀਂ ਖੁਸ਼ ਰਹੋ, ਵਸਦੇ ਰਹੋ ਔਰ ਇਸੇ ਤਰ੍ਹਾਂ ਮੇਰੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਆਉਂਦੇ ਰਹੋ। ਔਰ ਆਖਦੇ ਨੇ ਕਿ ਪ੍ਰੋਗਰਾਮ ਤਾਂ ਤੁਸੀਂ ਅੱਛਾ ਕਰਦੇ ਹੀ ਪਏ ਹੋ, ਗੀਤ ਵੀ ਅੱਛੇ ਲਾਏ ਹੋ, ਲੇਕਿਨ ਸਾਡੀ ਵੀ ਇੱਕ ਫਰਮਾਇਸ਼ ਪੂਰੀ ਕਰੋ। ਚਾ ਜਨਾਬ, ਤੁਹਾਡੀ ਫਰਮਾਇਸ਼ ਵੀ ਪੂਰੀ ਕਰ ਦਿੰਦੇ ਹਾਂ। ਸਾਨੂੰ ਹੋਰ ਕਿਹੜਾ ਕੰਮ, ਅਸੀਂ ਹੋਰ ਕਿਹੜੇ ਕੰਮ ਵਾਸਤੇ ਬੈਠੇ ਹਾਂ? ਅਤੇ ਉਹਨਾਂ ਬੰਦਿਆਂ ਨੂੰ ਮੈਂ ਆਵਾਜ਼ਾਂ ਪਿਆ ਮਾਰਨਾ, ਉਹ ਜਿਹੜੇ ਮਿੱਟੀ ਦੇ ਘੜਿਆਂ ਦੇ ਵਿੱਚੋਂ ਪਾਣੀ ਪੀਤੋ ਹੈ, ਜਿਨ੍ਹਾਂ ਬੰਦਿਆਂ ਨੇ ਉਹ ਬੰਦੇ ਵਧੇ ਲਾਹੌਰ ਜਾਂ ਕੋਈ ਨਾ, ਉਹ ਬੰਦਾ ਕਿਹੜਾ ਕਿਹੜਾ ਹੈ ਜਿਸ ਘੜੇ ਦਾ, ਮਿੱਟੀ ਦਾ ਘੜਾ ਉਹਦੇ ਪਾਣੀ ਪੀਤੇ ਹਨ ਬਚਪਨ 'ਚ ਜਾਂ ਹੁਣ ਪੀਂਦਾ, ਉਹ ਕੀ ਦੇਣਾ? ਉਹ ਜ਼ਰਾ ਉਹਨਾਂ ਮੇਰੇ ਨੇੜੇ ਆਓ, ਨੇੜੇ ਨੇੜੇ ਨੇ, ਹਾਂ ਇੱਥੇ ਬਿਲਕੁਲ ਮੇਰੇ ਕੋਲ ਆ ਕੇ ਬਵੋ, ਪਤਾ ਲੱਗੇ ਨਾ ਕਿ ਕਿਹੜੇ ਕਿਹੜੇ ਬੰਦੇ ਖਾਲਿਸ ਵਧੇ ਨੇ। ਖਾਲਿਸ ਤੋਂ ਮੁਰਾਦ ਪੁਰਾਣੇ ਜ਼ਮਾਨੇ ਹਾਲੇ, ਪੁਰਾਣੀਆਂ ਚੀਜ਼ਾਂ ਵਾਲੇ ਹੈ, ਉਹ ਦੇਸੀ ਮੁਰਗੇ ਖਾਣ ਵਾਲੇ ਕਿਹੜੇ ਕਿਹੜੇ ਬੰਦੇ ਨੇ ਉਹ ਵੀ ਮੈਨੂੰ ਦੱਸਣ ਕਿ ਮੇਰਾ ਪ੍ਰੋਗਰਾਮ ਸੁਣਦੇ ਪਏ ਨੇ। ਕੋਈ ਨਾ,

ਇਹਨਾਂ ਨੂੰ ਯਾਦ ਹੈ ਜਨਾਬ ਗਰਮੀਆਂ ਦੀਆਂ ਲੰਮੀਆਂ ਛੁੱਟੀਆਂ ਅਤੇ ਫਿਰ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਲੰਬੇ ਲੰਬੇ ਪ੍ਰੋਗਰਾਮ ਬਣਾਉਣਾ, ਛੁੱਟੀਆਂ ਦਾ ਕੰਮ ਕਰਨਾ, ਉਹ ਛੁੱਟੀਆਂ ਦਾ ਕੰਮ ਜਿਹੜਾ ਦਸ ਦਸ ਦਫ਼ਾ ਮਿਲੇ ਹੋਏ ਹੋਣਾ, ਲਿਖ ਲਿਖ ਲਿਖ ਥੱਕ ਜਾਣਾ, ਫਿਰ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਪੀਂਘਾਂ ਬੰਨ ਲੈਣੀਆਂ ਜਨਾਬ ਦਰਖਤਾਂ ਦੇ ਨਾਲ ਟਾਹਲੀ ਥੱਲੇ, ਸਾਰਾ ਸਾਰਾ ਦਿਨ ਪੀਂਘ ਜੂਟਣੀ, ਫਿਰ ਉਹ ਕੀ ਬੋਲਦੇ ਨੇ ਛਤਾਪੂ ਖੇਡਣਾ, ਛਪਾਟੂ ਖੇਡਣਾ, ਹਾਏ ਮੈਂ ਸਦਕੇ ਜਾਣਾ, ਸਾਰਾ ਦਿਨ ਜਨਾਬ ਟੱਪ ਟੱਪ ਟੱਪ ਥੱਕ ਜਾਣਾ, ਫਿਰ ਇੰਝ ਸੌਣਾ ਕਿ ਬਿਲਕੁਲ ਸੁੱਤੇ ਹੀ ਰਹਿਣਾ, ਨੀਂਦਰਾਂ ਪੂਰੀਆਂ ਕਰਨੀਆਂ, ਉਹ ਕਿਹੜਾ ਕਿਹੜਾ ਬੰਦਾ ਜਿਹੜਾ ਜਨਾਬ ਸੇਵੀਆਂ ਦੇ ਉੱਤੇ ਸ਼ੱਕਰ ਸੱਟ ਕੇ ਖਾਂਦਾ ਇਧਰ, ਉਹ ਮੈਨੂੰ ਦੱਸੇ, ਆਹ ਸੇਵੀਆਂ ਬਣਵਾ ਲੈਣੀਆਂ ਨਾ, ਆਹ ਵੇਲ ਲੈਂਦੀਆਂ ਵੱਟੀਆਂ ਹੋਈਆਂ ਸੇਵੀਆਂ ਜਿਹੜੀਆਂ ਵੱਟਦੇ ਹਾਸੇ, ਉਹਦੇ ਉੱਤੇ ਫਿਰ ਸ਼ੱਕਰ ਸੱਟ ਕੇ ਮੱਖਣ ਸੱਟ ਕੇ ਕਿਹੜਾ ਕਿਹੜਾ ਬੰਦਾ ਖਾਂਦਾ, ਉਹ ਵੀ ਇਧਰ ਹਾਜ਼ਰ ਹੋਵੇ, ਜਲਦੀ ਕਰੋ। ਕਿਹੜਾ ਕਿਹੜਾ ਬੰਦਾ ਜਿਹੜਾ ਵਾਲਦੈਨ ਦਾ ਬਹੁਤ ਜ਼ਿਆਦਾ ਇਹਤਰਾਮ ਕਰਦਾ, ਬਹੁਤ ਜ਼ਿਆਦਾ ਇਹਤਰਾਮ ਕਰਦਾ ਹੈ ਜਾਂ ਕਰਦਾ ਹੈ, ਓਏ ਮੈਂ ਗੱਲਾਂ ਯਾਦ ਕਰੀਨਾ ਤੁਹਾਨੂੰ ਸਮਝ ਜਾਇਆ ਕਰੋ, ਵੀ ਅਸੀਂ ਕਿਦਾਂ ਸੁਸਤੀ ਪੇ ਕਰਦੇ ਹਾਂ, ਕੁਤਾਈ ਪੇ ਕਰਨੇ ਹਾਂ, ਤਾਂ ਅਸੀਂ ਸਿਆਣੇ ਬਣ ਜਾਵੀਏ। ਉਹ ਮਾਂ ਦੀ ਖਿਦਮਤ ਕਰਨਾ ਇਹ ਬੜਾ ਵੱਡਾ ਸਵਾਬ ਹੀ ਨੇ, ਅਤੇ ਮਾਂ ਅਤੇ ਪਿਓ ਦੇ ਚਿਹਰੇ ਨੂੰ ਮੁਹੱਬਤ ਨਾਲ ਵੇਖਣਾ ਹੱਜ ਦੇ ਸਵਾਬ ਦੇ ਬਰਾਬਰ ਹੈ। ਉਹ ਛੱਡ ਦਿਓ ਮੋਬਾਈਲ, ਸਿਆਣੇ ਬਣ ਜਾਓ, ਖਿਦਮਤਾਂ ਕਰੋ ਵਾਲਦੈਨ ਦੀਆਂ, ਉਹ ਪੈਰ ਦਬਾਓ ਵਾਲਦੈਨ ਦੇ, ਉਹ ਦਵਾਈਆਂ ਦਿਓ ਉਹਨਾਂ ਨੂੰ ਜ਼ਰੂਰਤ ਹੈ ਤਾਂ, ਨਹੀਂ ਤਾਂ ਉਹਨਾਂ ਦੇ ਕੋਲ ਬਵੋ, ਉਹਨਾਂ ਦੀਆਂ ਨਸੀਹਤਾਂ ਲਵੋ, ਉਹਨਾਂ ਦੀਆਂ ਸਿਆਣੀਆਂ ਗੱਲਾਂ ਸੁਣੋ। ਉਹ ਮਾਵਾਂ ਜੀ, ਜੇ ਤੁਸੀਂ ਵੀ ਕਿਦਾਂ ਮਸਰੂਫ ਹੋ ਤਾਂ ਬੱਚਿਆਂ ਨੂੰ ਟਾਈਮ ਦਿਓ, ਇਹਨਾਂ ਨੂੰ ਸਮਝਾਵੋ ਉਵੇਂ ਜਿਵੇਂ ਵੱਡੀਆਂ ਮਾਵਾਂ ਸਮਝਾਉਂਦੀਆਂ ਹਨ ਆਪਣੀ ਔਲਾਦ ਨੂੰ, ਘਾਟਾ ਨਫਾ ਹਰ ਗੱਲ ਦੱਸਦੀਆਂ ਹਨ, ਸਮਝ ਆਈ ਨਹੀਂ ਇੱਕ ਇੱਕ ਆਈ ਨਹੀਂ ਆਈ, ਹੁਣ ਮੈਂ ਕਰਾਂ ਕਿ ਮੈਨੂੰ ਅੱਗੋਂ ਕੋਈ ਇਹ ਦੱਸਿੰਦਾ ਹੀ ਕੋਈ ਨਹੀਂ ਪਿਆ ਬਈ ਸਮਝ ਆਈ ਹੈ ਕਿ ਨਹੀਂ ਆਈ, ਤੁਸੀਂ ਤਾਂ ਦੱਸੋ ਮੈਨੂੰ ਬਈ ਸਮਝ ਆਈ ਕਿ ਨਹੀਂ। ਨਹੀਂ ਤਾਂ ਲੱਭ ਕੇ ਲਿਆਓ ਬਈ, ਉਹ ਮਾਵਾਂ ਜਿਹੜੀਆਂ ਨਿੱਕੀ ਨਿੱਕੀ ਗੱਲ ਸਮਝਾਈਂਦੀਆਂ ਹਨ, ਇੱਕ ਇੱਕ ਘਾਟੇ ਨਫੇ ਦੀਆਂ ਗੱਲ ਸਮਝਾਈਂਦੀਆਂ ਹਨ, ਉਹ ਮਾਵਾਂ ਲੱਭ ਕੇ ਲਾਇਓ, ਉਹ ਕਿੱਥੇ ਨੇ? ਬਿਲਕੁਲ ਐਵੇਂ, ਅੱਜ ਅਸਾਂ ਕੋਈ ਨਹੀਂ ਜਾਣਾ, ਅੱਜ ਅਸੀਂ ਕਿਸੇ ਲਾਮੇ ਗੱਲ ਲਾ ਕੇ ਜਾਣੀ ਔਰ ਇੱਕ ਫੈਸਲਾ ਕਰਕੇ ਜਾਣਾ ਕਿ ਜਿਹੜੇ ਅਸੀਂ ਭੁੱਲਦੇ ਜਾਂਦੇ ਹਾਂ, ਆਪਣੀ ਰਿਵਾਇਤ ਨੂੰ ਪਿੱਛੇ ਹਟਦੇ ਜਾਂਦੇ ਹਾਂ ਆਪਣੀਆਂ ਗੱਲਾਂ ਤੋਂ, ਔਰ ਜਿਹੜੀਆਂ ਵਾਲਦੈਨ ਸਾਨੂੰ ਦੱਸੀਆਂ ਹਨ ਜਾਂ ਜਿਹੜੀਆਂ ਅਸਾਂ ਗੱਲਾਂ ਕਰਨੀਆਂ ਹਨ ਉਹ ਅਸਾਂ ਛੱਡ ਦਿੱਤੀਆਂ ਹਨ। ਕਿਉਂ ਛੱਡ ਦਿੱਤੀਆਂ? ਜਿਹੜੀਆਂ ਸਾਡੇ ਵੱਡਿਆਂ ਦੀਆਂ ਗੱਲਾਂ ਆਖੀਆਂ ਹੋਈਆਂ ਹਨ ਅਸਾਂ ਉਹਨਾਂ ਨੂੰ ਨੱਪਣਾ ਹੀ ਨੇ, ਅਤੇ ਜੇ ਨਾ ਨੱਪਿਆ ਤਾਂ ਮੁੜ ਵੇਖ ਲਵੋ, ਹਾਂ ਮੋੜ, ਹਾਂ ਮੈਂ ਹੁਣ ਚੁੱਪ ਕਰਕੇ ਵੱਗ ਹੀ ਜਾਣਾ, ਮੈਂ ਕੀ ਕਰ ਲੈਣਾ, ਮੈਂ ਤਾਂ ਨਲਾ ਰਾਂਦੇ ਰਾਹੀਂ ਤੁਹਾਡੇ ਨਾਲ ਗੱਲ ਕਰ ਰਿਹਾ, ਯਾਦ ਕਰਾਉਣਾ ਤੁਹਾਨੂੰ। ਉਹ ਕਿਹੜੇ ਕਿਹੜੇ ਨੇ ਤਖ਼ਤੀ ਲਿਖੀਆਂ ਮੇਰੇ ਬਿਰਾ ਨੇ? ਉਹ ਤਖ਼ਤੀਆਂ ਜਿਹਨਾਂ ਲਿਖੀਆਂ ਨੇ ਉਹ ਵੀ ਹਾਜ਼ਰ ਰਹੋ, ਉਹ ਜਿਹਨਾਂ ਕੁਰਾਸ਼ੀਆ ਨਾਲ ਕਢਾਈ ਕੀਤੀ ਆ ਉਹ ਵੀ ਹਾਜ਼ਰ ਹੋਵਣ, ਹਾਂ ਜਿਨ੍ਹਾਂ ਨੇ ਤੰਦੂਰ 'ਤੇ ਰੋਟੀਆਂ ਲਾਈਆਂ ਹੋਈਆਂ ਨੇ ਉਹ ਵੀ ਆਵੇਣ।

ਲਓ ਜੀ ਮੇਰੇ ਬਿਰਾਵੋ ਜਿਹੜੇ ਲੰਬੇ ਲੰਬੇ ਮੈਨੂੰ ਸਲਾਮ ਆਖਦੇ ਹੋ, ਫਲਾਣੇ ਨੇ ਵੇਖਿਆ, ਫਲਾਣੇ ਨੇ ਵੇਖਿਆ, ਫਲਾਣੇ ਨੇ ਵੇਖਿਆ, ਇਤਨਾ ਯਾਦ ਮੈਨੂੰ ਕੋਈ ਨਹੀਂ ਰਹਿੰਦਾ, ਐਵੇਂ ਤੁਹਾਨੂੰ ਕੂੜ ਮਾਰਾਂ ਵੀ ਸਾਰੀਆਂ ਗੱਲਾਂ ਮੈਨੂੰ ਯਾਦ ਰਹਿੰਦੀਆਂ ਨੇ, ਐਡਾ ਸਿਆਣਾ ਹੁੰਦਾ ਤਾਂ ਮੁੜ ਕਿਹੜੀ ਗੱਲ ਆ। ਬਹਿਰਾਲ ਸ਼ਹਿਜ਼ਾਦ ਬਈ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਸ਼ਹਿਜ਼ਾਦ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ, ਕਹਿੰਦੇ ਨੇ ਮੈਂ ਆਵਾਂਗਾ, ਡਾਇਲਾਗ ਵੀ ਮਾਰਾਂਗਾ, ਔਰ ਆਖਦੇ ਨੇ ਫਰਹਾਨ ਖਾਨ ਨੂੰ ਸਲਾਮ ਆਖੋ। ਫਰਹਾਨ ਖਾਨ ਸਾਹਿਬ ਜਨਾਬ ਪ੍ਰੋਗਰਾਮ ਸੁਣਦੇ ਪਏ ਨੇ, ਤੁਹਾਡੇ ਸਲਾਮ ਪਹੁੰਚ ਗਏ ਨੇ। ਰਿਆਜ਼ 18,000 ਜੰਗ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਜਿਹੜੇ 18,000 ਵਾਲੇ ਨਾ, ਇੰਨਾ ਬਿਲਕੁਲ ਸਾਨੂੰ ਨਹੀਂ ਲਿਫਟ ਕਰਾਏ। ਸਰਦੀਆਂ ਦੇ ਵਿੱਚ ਸਾਨੂੰ ਇਹਨੂੰ ਨਾ ਗੰਨੇ ਦੀ ਰੋਹ ਪਿਵਾਈ, ਨਾ ਇੰਨਾ ਸਾਨੂੰ ਦਰਿਆ ਦੀ ਮੱਛੀ ਖਵਾਈ, ਨਾ ਹੁਣ ਦੇ ਮੌਸਮ ਦੇ ਵਿੱਚ ਜਿਹੜੇ ਕੱਚੇ ਅੰਬ ਹੁੰਦੇ, ਨਾ ਇੰਨਾ ਸਾਨੂੰ ਉਹ ਖਵਾਏ ਨੇ। ਅਤੇ ਹੁਣ ਜਨਾਬ ਆਉਣ ਵਾਲਾ ਸਲਾਬ, ਹੁਣ ਅਸਾਂ ਇਹਨਾਂ ਦਾ ਜਾਣੂ ਕੋਈ ਨਹੀਂ ਬਣਨਾ, ਮੁੜ ਵੇਖ ਲਵਿਆ ਗੱਲ ਕਿਵੇਂ ਹੁੰਦੀ। ਅਬਦੁਲ ਹਮੀਦ ਫਰੂਕਾਬਾਦ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਪਸੰਦ ਵੀ ਕਰਦੇ ਨੇ। ਅਤੇ ਉਹਨਾਂ ਆਖਿਆ ਜਿਨ੍ਹਾਂ ਨੇ ਮੈਨੂੰ ਸਲਾਮ ਆਖੇ ਨੇ ਉਹਨਾਂ ਸਾਰਿਆਂ ਨੂੰ ਸਲਾਮ ਆਖੋ, ਬਾਈ ਲੈ ਲਓ ਸਲਾਮ ਆਪਣੇ, ਔਰ ਆਖਿਆ ਨੇ ਹੈਪੀ ਬਰਥਡੇ ਵਿਸ਼ ਕਰ ਦਿਓ ਐ ਮੁਹੰਮਦ ਐਲ ਨੂੰ ਵੀ, ਔਰ ਸ਼ਮੀਮ ਆਪੀ ਦੀ ਬੇਟੀ ਜਿਹੜੀ ਹੈ ਉਹਨੂੰ ਵੀ ਤੁਸੀਂ ਵਿਸ਼ ਕਰੋ। ਮੈਂ ਕਰ ਛੱਡਿਆ ਜਨਾਬ, ਅਹਿਸਨ ਖਾਨ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਬੱਖਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਮਿਹਰਬਾਨੀ ਆ। ਨਾਲ ਜਨਾਬ ਸਾਡੇ ਕੋਲ ਨੰਬਰ ਬੇਦਾਰ ਬਰਾਦਰੀ ਵੀ ਆ ਗਈ ਹੈ, ਔਰ ਆਖਦੇ ਨੇ ਕਿ ਮਿਊ ਨੰਬਰਦਾਰ ਲਿਸਨਰ ਕਲੱਬ ਸ਼ਫਕਤ ਅਲੀ ਮਿਊ ਆਖਦੇ ਨੇ, ਮੇਰੇ ਨਾਲ ਮੇਰੇ ਵਾਲਦ ਸਾਹਿਬ ਸ਼ੌਕਤ ਅਲੀ ਮਿਊ ਨੰਬਰਦਾਰ ਵੀ ਤੁਹਾਡਾ ਪ੍ਰੋਗਰਾਮ ਸੁਣਦੇ ਪਏ ਨੇ, ਅਤੇ ਚਾਚਾ ਮੁਸ਼ਤਾਕ ਖਾਨ ਮਿਊ ਵੀ ਤੁਹਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਜ਼ਬਰਦਸਤ ਕਰ ਰਹੇ ਹੋ। ਇਹ ਜਨਾਬ ਭਲਾ ਕਿੱਥੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ? ਪੀਰ ਮਹੱਲ ਟੋਬਾ ਟੇਕ ਸਿੰਘ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਇਹਨਾਂ ਦੀਆਂ ਮਿਹਰਬਾਨੀਆਂ ਕਿਤਨੀਆਂ ਮੁਹੱਬਤਾਂ ਕਰਦੀਆਂ ਨੇ ਕਰਦੇ ਨੇ ਔਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ। ਗੱਲਾਂ ਮੈਂ ਕੀਤੀਆਂ ਹਨ ਵੀ ਉਹ ਦੇਸੀ ਖਾਣੇ ਖਾਣ ਵਾਲਿਓ ਕਿਤੇ ਵੱਗ ਗਏ ਹੋ, ਰਾਓ ਉਹ ਵਾਲਦੈਨ ਦੀ ਖਿਦਮਤ ਕਰਨ ਵਾਲਿਓ ਤੁਸੀਂ ਕਿਤੇ ਗਏ ਹੋ, ਉਹ ਤਖਤੀਆਂ ਲਿਖਣ ਵਾਲੇ ਕਲਮ ਦਵਾਤ ਵਾਲੀ ਬਿਰਾਦਰੀ ਜਿਹੜੀ ਹੈ ਉਹ ਵੀ ਮੇਰੇ ਪ੍ਰੋਗਰਾਮ ਦੇ ਵਿੱਚ ਆਓ। ਅਤੇ ਜਿਹੜੀ ਫਾਸਟ ਫੂਡ ਖਾਣ ਵਾਲੀ ਨਵੀਂ ਜਨਰੇਸ਼ਨ ਹੈ ਇਹਨਾਂ ਨੂੰ ਵੀ ਮੈਂ ਪਿਆਨਾ ਵੈਲਕਮ, ਖੁਸ਼ ਆਮਦੀਦ। ਅਤੇ ਉਹ ਫਰੋਕ ਵਿਖਿਆ ਬੜਾ ਫਾਸਟ ਫੂਡ ਦੇ ਵਿੱਚ ਵੀ, ਅਤੇ ਜਿਹੜੀਆਂ ਪੁਰਾਣੀਆਂ ਖੁਰਾਕਾਂ ਉਹਨਾਂ ਦੇ ਵਿੱਚ ਵੀ ਫਰੋਕ ਆਪੇ ਵੇਖ ਲਵਿਆ, ਮੁੜ ਤੁਹਾਨੂੰ ਪਤਾ ਲੱਗ ਜਾ ਸੀ ਕਿ ਕਿਹੜਾ ਅਸਾਂ ਇਹ ਕੰਮ ਕਰਨਾ ਅਤੇ ਕਿਹੜੀ ਖੁਰਾਕ ਅਸਾਂ ਖਾਣੀ। ਲਓ ਜੀ ਨਵਾਂ ਜਿਹਾ ਗੀਤ ਤੁਹਾਡੀ ਨਜ਼ਰ, ਮੈਨੂੰ ਬੜਾ ਪਸੰਦ ਆਇਆ, ਮੈਂ ਆਖਿਆ ਤੁਹਾਨੂੰ ਸਾਰਿਆਂ ਨੂੰ ਡੈਡੀਕੇਟ ਕਰਾਂ।

ਅਸਲਾਮ ਅਲੈਕੁਮ ਐਂਡ ਅਸਲਾਮ ਅਲੈਕੁਮ। ਤੁਹਾਡਾ ਵਿਰਾ, ਤੁਹਾਡਾ ਸੱਜਣ, ਤੁਹਾਡਾ ਵੇਲੀ ਆਰ ਜੇ ਗੁਲਾਮ ਅਲੀ ਜਾਵੇਦ, ਤੁਹਾਡੇ ਆਪਣੇ ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ। ਗੁਲਾਮ ਅਲੀ ਜਾਵੇਦ ਦਾ ਮੁਹੱਬਤਾਂ ਭਰਿਆ ਸਲਾਮ ਕਬੂਲ ਕਰੋ ਅਤੇ ਨਾਲ ਦੱਸੋ ਕੀ ਹਾਲ ਚਾਲ ਹੈ ਤੁਹਾਡਾ, ਠੀਕ ਠਾਕ ਹੋ, ਖੁਸ਼ਬਾਸ਼ ਹੋ। FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਤੁਹਾਡੇ ਨਾਲ ਮੁਖਾਤੇ ਬਾਂ ਪੂਰੇ 3 ਵਜੇ ਤੱਕ, ਔਰ ਹਰ ਇਤਵਾਰ ਦੇ ਦਿਹਾੜੇ ਤੁਹਾਡਾ ਮੇਰਾ ਸਾਥ ਹੁੰਦਾ ਪੂਰੇ 2 ਘੰਟੇ। ਉਹ ਲੋਕ ਜਿਹੜੇ ਲਾਹੌਰ ਵਾਲੇ ਪਾਸੇ ਆ ਰਹੇ ਨੇ ਉਹਨਾਂ ਨੂੰ ਆਖਦਾ ਵੈਲਕਮ ਦਾਤਾ ਦੀ ਨਗਰੀ ਤੋਂ, ਖੁਸ਼ ਆਮਦੀਦ ਆਖਦਾ, ਔਰ ਜਿਹੜੇ ਲੋਕ ਲਾਹੌਰੋਂ ਬਾਹਰ ਜਾ ਰਹੇ ਨੇ ਉਹਨਾਂ ਦੇ ਵਾਸਤੇ ਦੁਆ ਗੋ ਆ ਕਿ ਅੱਲਾ ਪਾਕ ਖੈਰੋ ਖੈਰੀਅਤ ਨਾਲ ਉਹਨਾਂ ਆਪਣੀ ਮੰਜ਼ਿਲੇ ਮਕਸੂਦ 'ਤੇ ਪਹੁੰਚਾਵੇ। ਪ੍ਰੋਗਰਾਮ ਸੁਣਨ ਦਾ ਬਹੁਤ ਸ਼ੁਕਰੀਆ, ਚਾਹਤਾਂ ਮੁਹੱਬਤਾਂ ਦਾ ਇਜ਼ਹਾਰ ਕਰਨ ਦਾ ਬਹੁਤ ਸ਼ੁਕਰੀਆ। ਬਹੁਤ ਸਾਰੇ ਕਮੈਂਟਸ ਔਰ ਮੈਸੇਜ 4471 'ਤੇ ਮੇਰੇ ਕੋਲ ਆਏ ਹੋਏ ਨੇ, ਔਰ ਇਸ ਤੋਂ ਇਲਾਵਾ ਤੁਹਾਡੀਆਂ ਮੁਹੱਬਤਾਂ ਨੇ ਕਿ ਮੇਰੇ ਟੈਲੀਫੋਨ ਦੀਆਂ ਬੱਤੀਆਂ ਜਿਹੜੀਆਂ ਨੇ ਉਹ ਜਲਦੀਆਂ ਰਹਿ ਜਾਂਦੀਆਂ ਨੇ, ਤੁਹਾਡੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਨੇ, ਯਕੀਨਾਂ ਨੇ ਤੁਹਾਡਾ ਵੱਡਾ ਪਾਨੇ, ਅਦਰਵਾਈਜ਼ ਮੇਰੇ ਵਿੱਚ ਕਾਈ ਖੂਬੀ ਨੇ ਇਹ ਸੁਣਦੇ ਪਏ ਹੋ ਰਾਓ, ਇੱਥੇ ਮੇਰੇ ਕੋਲ ਆ ਜਾਓ, ਇੱਥੇ ਕੋਲ ਕੋਲ ਨੇੜਿਆ, 1 ਘੰਟਾ ਰਹਿ ਗਿਆ ਪ੍ਰੋਗਰਾਮ ਨੂੰ, ਜਲਦੀ ਕਰ ਲਈਏ, ਅਤੇ ਮੁੜ ਤੁਹਾਨੂੰ ਪਤਾ ਵੀ ਇਸ ਘੰਟੇ ਦੇ ਵਿੱਚ ਲਾਈਵ ਕਾਲ ਵੀ ਹੈ। ਅੱਛਾ ਪਹਿਲੇ ਸੁਣੋ ਨਾ, ਤੁਸੀਂ ਮੇਰੇ ਪ੍ਰੋਗਰਾਮ ਦੇ ਵਿੱਚ ਆਉਣਾ ਤਾਂ ਕਿਵੇਂ ਆਉਣਾ, 2-3 ਤਰੀਕੇ ਹੀ ਨੇ ਪ੍ਰੋਗਰਾਮ ਦੇ ਵਿੱਚ ਆਉਣ ਵਾਲਿਓ, ਗੌਰ ਕਰੋ, ਮੁੜ ਦੇ ਪਰਤ ਵਜੋ, ਉਹ ਨਾ ਮੇਰਾ ਵੇਖੋ, ਮੈਂ ਪਿਆ ਨਾ ਮੇਰੀ ਗੱਲ ਸੁਣ ਲਵੋ, ਮੈਨੂੰ ਚਿੜਦੀ ਹੈ ਕਾਵੜ ਵੀ ਜਦੋਂ ਮੈਂ ਗੱਲ ਪੱਕਰੇ ਨੂੰ, ਤਵੱਜੋ ਮੁੜ ਪਹਿਲੇ ਪਾਸੇ, ਮੁੜ ਪਹਿਲੇ ਪਾਸੇ। ਉਹ ਭਾਈ 2-3 ਤਰੀਕੇ ਮੈਂ ਤੁਹਾਨੂੰ ਦੱਸਿੰਦਾ ਪਿਆ ਮੇਰੇ ਪ੍ਰੋਗਰਾਮ ਵਿੱਚ ਆਉਣ ਦੇ ਨੇ। ਪਹਿਲਾ ਤਰੀਕੇ ਨੇ ਤੁਸੀਂ ਮੈਨੂੰ ਕਾਲ ਕਰੋ, ਆਹ ਮੇਰਾ ਨੰਬਰ ਨੋਟ ਕਰੋ ਨਾ, ਜਲਦੀ ਕਰੋ, ਮੋਬਾਈਲ ਦੇ ਵਿੱਚ ਹੀ ਡਾਇਲ ਕਰ ਲਓ, 0421000101, ਯਾਨੀ 0421000101। ਜਿਹਨਾਂ ਲੋਕਾਂ ਨੇ ਮੈਨੂੰ ਮੈਸੇਜ ਕਰਨਾ ਉਹ ਇੰਝ ਕਰਨ, ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾਵਣ, ਉੱਤੇ ਸਭ ਤੋਂ ਪਹਿਲੇ ਲਿਖਣਾ 101, ਯਾਨੀ 101 'ਤੇ ਤੁਸੀਂ ਮੈਸੇਜ ਭੇਜ ਰਹੇ ਹੋ, ਮੈਸੇਜ ਟਾਈਪ ਕਰਦੇ ਹੋ, 101 ਲਿਖੋਗੇ, 101 ਲਿਖੋਗੇ, ਉਸ ਤੋਂ ਬਾਅਦ ਸਪੇਸ ਦਿਓਗੇ, ਸੋਹਣਾ ਨਾਂ ਲਿਖੋਗੇ, ਚੰਗਾ ਮੈਸੇਜ ਲਿਖੋਗੇ, ਇਹਨਾਂ ਆਪਣੀਆਂ ਨਫੀਸ ਉਂਗਲੀਆਂ ਨਾਲ ਸੈਂਡ ਕਰੋਗੇ 4471, ਯਾਨੀ 4471, ਅਤੇ ਉਹ ਮੈਸੇਜ ਤੁਸੀਂ ਸੈਂਡ ਕਰਨਾ, ਉਹ ਮੇਰੇ ਕੋਲ ਆ ਜਾਣਾ। ਤੀਸਰਾ ਤਰੀਕਾ ਇਹਨੇ ਫੇਸਬੁੱਕ 'ਤੇ ਆਉਣ, ਔਰ ਫੇਸਬੁੱਕ 'ਤੇ ਆਉਣ ਦਾ, ਔਰ ਉਹਦਾ ਤਰੀਕਾ ਹੈ ਕਿ ਤੁਸੀਂ ਫੇਸਬੁੱਕ ਦੇ ਪੇਜ 'ਤੇ ਜਾ ਕੇ ਸਰਚ ਆਪਸ਼ਨ ਵਿੱਚ ਸਰਚ ਕਰ ਲੈਣਾ FM 101 ਲਾਹੌਰ, ਜਿੱਦਾਂ FM 101 ਲਾਹੌਰ ਹੋ ਜਾਏਗਾ ਸਰਚ, ਉੱਥੇ ਅਰਜੇ ਗੁਲਾਮ ਅਲੀ ਜਾਵੇਦ ਦੀ ਤਸਵੀਰ ਹੋਏਗੀ, ਤਸਵੀਰ ਦੇ ਬਿਲਕੁਲ ਥੱਲੇ ਕਮੈਂਟਸ ਦੀ ਆਪਸ਼ਨ ਹੋਣੀ ਹੈ, ਉੱਤੇ ਕਮੈਂਟ ਕਰਕੇ ਦੱਸਣਾ ਤੁਸੀਂ ਕਿ ਪ੍ਰੋਗਰਾਮ ਤੁਹਾਨੂੰ ਕੈਸਾ ਲੱਗ ਰਿਹਾ। ਹੁਣ ਰਹੀ ਗੱਲ ਜੀ, ਦੂਜੇ ਘੰਟੇ ਦੇ ਵਿੱਚ ਇੱਕ ਸੋਹਣਾ ਟਾਪਿਕ ਹੁੰਦਾ, ਉਸ ਟਾਪਿਕ 'ਤੇ ਤੁਸੀਂ ਸਾਂਝ ਪਾਵਣੀ ਹੁੰਦੀ ਹੈ, ਅਤੇ ਬੜਾ ਸੌਖਾ ਜਿਹਾ ਅੱਜ ਤਾਂ ਸਵਾਦ ਆ ਜਾਣਾ ਜ਼ਿੰਦਗੀ ਦਾ, ਚੱਸ ਆ ਜਾਣੀ ਹੈ ਲਾਈਫ ਦੀ, ਔਰ ਤੁਸੀਂ ਮੈਨੂੰ ਸਿਰਫ ਇਤਨਾ ਦੱਸਣਾ ਕਿ ਤੁਸੀਂ ਸਾਦਾ ਜ਼ਿੰਦਗੀ ਗੁਜ਼ਾਰਨ ਦੇ ਕਾਇਲ ਹੋ ਜਾਂ ਮਾਡਰਨ ਸ਼ੋਖ ਫੈਸ਼ਨੀ ਜ਼ਿੰਦਗੀ ਗੁਜ਼ਾਰਨ ਦੇ ਕਾਇਲ ਹੋ। ਇਹਦੇ ਵਿੱਚ ਖੁਰਾਕ ਵੀ ਆ ਸਕਦਾ, ਇਹਦੇ ਵਿੱਚ ਲਿਬਾਸ ਵੀ ਆ ਸਕਦਾ, ਇਹਦੇ ਵਿੱਚ ਵਰਤਾਰਾ ਵੀ ਆ ਸਕਦਾ, ਇਹਦੇ ਵਿੱਚ ਸੱਜਣ ਬੇਲੀ ਯਾਰ ਵੀ ਆ ਸਕਦੇ। ਮੈਂ ਵੰਗ ਵੇ ਢੋਲਾ, ਤੁਸੀਂ ਸੁਣੋ, ਅੱਜ ਮੈਂ ਗੀਤ ਬੜੇ ਮਿਕਸ ਕੀਤੇ ਨੇ ਤੁਹਾਡੇ ਵਾਸਤੇ, ਜਿਹੋ ਜਿਹਾ ਮੌਸਮ ਬਣਿਆ ਨਾ ਉਹ ਜਿਹੇ ਗਾਣੇ ਲੱਭੇ ਨੇ, ਮੈਂ ਪੂਰਾ ਸੰਦੂਕ ਫਰੋਲਿਆ ਉਹਦੇ ਵਿੱਚ, ਜਿਹੜੇ ਜਿਹੜੇ ਗਾਣੇ ਮੈਨੂੰ ਚੰਗੇ ਲੱਗੇ ਉਹ ਮੈਂ ਲਾਈਨ ਅਪ ਕਰ ਲਿਆ। ਕਿਉਂ ਰਜ਼ਾ ਭਾਈ, ਰਵੀਨਾ ਜੱਟੀ ਸਾਹਿਬਾ ਤੁਹਾਡੇ ਮੈਸੇਜ ਮੇਰੇ ਕੋਲ ਆਏ ਨੇ, ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਅਲੀ ਅਹਿਮਦ ਜੱਟ ਦੇ ਬਹੁਤ ਸਾਰੇ ਮੈਸੇਜ, ਅਲੀ ਅਹਿਮਦ ਜੱਟ ਨੇ ਮੇਰੀ ਤਸਵੀਰ ਲੱਭੀ, ਇੱਕ ਪੁਰਾਣੀ ਕਿਸਮ ਦਾ ਰੇਡੀਓ ਲੱਭਿਆ ਉਹਦੇ ਵਿੱਚ ਮੇਰੀ ਤਸਵੀਰ ਐਡਜਸਟ ਕੀ। ਕਿਉਂ ਰਜ਼ਾ ਭਾਈ, ਰਵੀਨਾ ਜੱਟੀ ਸਾਹਿਬਾ ਤੁਹਾਡੇ ਮੈਸੇਜ ਮੇਰੇ ਕੋਲ ਆਏ ਨੇ, ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਅਲੀ ਅਹਿਮਦ ਜੱਟ ਦੇ ਬਹੁਤ ਸਾਰੇ ਮੈਸੇਜ, ਅਲੀ ਅਹਿਮਦ ਜੱਟ

ਕੈਸਰ ਵੇਸਾ ਕੋ ਬਰਬਾਦ ਕੀਤਾ, ਇੰਝ ਵੀ ਹੋ ਜਾਂਦਾ ਜ਼ਿੰਦਗੀ ਦੇ ਵਿੱਚ, ਲੇਕਿਨ ਬਰਬਾਦ ਨਹੀਂ ਹੋਣਾ ਚਾਹੀਦਾ, ਕੁਝ ਨਹੀਂ ਆਉਂਦੀ, ਹੌਸਲਾ ਰੱਖਿਆ ਕਰੋ। ਮੇਰੇ ਪ੍ਰੋਗਰਾਮ ਦੇ ਵਿੱਚ ਕਿਸੇ ਬੰਦੇ ਨੇ ਦੋ ਤਸਵੀਰਾਂ ਸੈਂਡ ਕੀਤੀਆਂ, ਉਹਨਾਂ ਦੋ ਤਸਵੀਰਾਂ ਮੈਨੂੰ ਉੱਥੇ ਲੈ ਗਈਆਂ ਜਿੱਥੇ ਅਜੇ ਤੱਕ ਮੈਂ ਸੋਚਿਆ ਨਹੀਂ ਸੀ, ਜਿੱਥੇ ਜ਼ਹਿਨੀ ਤੌਰ 'ਤੇ ਮੈਂ ਗਿਆ ਨਹੀਂ ਸੀ। ਇੱਕ ਤਸਵੀਰ ਆਈ ਹੈ ਕੱਚੀਆਂ ਗਲੀਆਂ ਦੀ, ਹਾਏ ਹਾਏ ਹਾਏ, ਕੱਚੀਆਂ ਗਲੀਆਂ ਜਿੱਥੇ ਕੱਚੇ ਘਰ ਹੁੰਦੇ ਹਨ ਅਤੇ ਸੱਚੇ ਲੋਕ ਹੁੰਦੇ ਹਨ, ਇੱਕ ਉਹ ਤਸਵੀਰ ਆਈ ਹੈ। ਔਰ ਦੂਜੀ ਇਹ ਤਸਵੀਰ ਆਈ ਹੈ ਕਿ ਅਚਾਰ ਗੱਤਿਆ ਪਿਆ, ਅਚਾਰ ਦੀ ਤਸਵੀਰ ਯਾਦ ਆਈ ਹੈ। ਕੱਚੀਆਂ ਗਲੀਆਂ ਅਗਰ ਅਸੀਂ ਵੇਖੀਏ ਤਾਂ ਉਹਨਾਂ ਕੱਚੀਆਂ ਗਲੀਆਂ ਦੇ ਵਿੱਚ ਜਦੋਂ ਬਾਰਿਸ਼ ਹੁੰਦੀ ਆ ਅਤੇ ਬਾਰਿਸ਼ ਦੇ ਵਿੱਚ ਉਹ ਕੀਚੜ ਬਣ ਜਾਂਦਾ, ਹਾਂ ਚਿੱਕੜ ਵੀ ਅਸੀਂ ਉਹਨੂੰ ਬੋਲਦੇ ਹੱਸੇ, ਔਰ ਉਹਦੇ ਵਿੱਚ ਜਦੋਂ ਗਲੀ ਦੇ ਵਿੱਚੋਂ ਲੰਘਣਾ ਅਤੇ ਫਿਰ ਡਿੱਗ

ਨਾ ਪੈਰ ਸਲਿੱਪ ਪਵਣਾ ਉਹ ਇੱਕ ਬੜਾ ਮੰਜ਼ਰ ਹੁੰਦਾ, ਕੱਪੜੇ ਲਿਬੜ ਜਾਣੇ, ਫਿਰ ਆ ਕੇ ਨਹਾਉਣਾ, ਔਰ ਨਹਾਉਣਾ ਵੀ ਨਲਕੇ ਅਤੇ ਨਲਕਾ ਉਹ ਜਿਹੜਾ ਹੈਂਡਲ ਪੰਪ ਜਿਹਨੂੰ ਬੋਲਦੇ ਹੋ ਉਸ 'ਤੇ ਨਹਾਉਣਾ, ਫਿਰ ਬਾਰਿਸ਼ ਦਾ ਪਾਣੀ ਬਾਰਿਸ਼ ਹੋ ਰਹੀ ਹੋਣੀ ਅਤੇ ਫਿਰ ਦੌੜਾਂ ਲਾਉਣੀਆਂ ਬਾਰਿਸ਼ ਦੇ ਪਾਣੀ ਦੇ ਵਿੱਚ, ਔਰ ਵੱਡੀਆਂ ਮਾਵਾਂ ਦਾ ਇਹ ਅਕੀਦਾ ਹੁੰਦਾ ਕਿ ਬਾਰਿਸ਼ ਦੇ ਪਾਣੀ ਦੇ ਵਿੱਚ ਸ਼ਫਾ ਹੁੰਦੀ ਹੈ, ਜਦੋਂ ਅੱਛਾ ਅੱਛਾ ਪਾਣੀ ਵਹਿ ਜਾਣਾ, ਬਾਰਿਸ਼ ਜ਼ਿਆਦਾ ਹੋ ਰਹੀ ਹੋਣੀ, ਉਹਨਾਂ ਇੱਕ ਬਰਤਨ ਰੱਖ ਦੇਣਾ ਸਿਆਨ ਦੇ ਵਿੱਚ, ਉਹਦੇ ਵਿੱਚ ਬਾਰਿਸ਼ ਦਾ ਪਾਣੀ ਇਕੱਠਾ ਕਰਕੇ ਰੱਖ ਲੈਣਾ, ਇਸ ਵਾਸਤੇ ਕਿ ਜੀ ਇਹ ਸ਼ਫਾ ਹੈ ਬਾਰਿਸ਼ ਦਾ ਪਾਣੀ, ਔਰ ਮੁਖਤਲਿਫ ਵਕਤਾਂ ਦੇ ਵਿੱਚ ਮੁਖਤਲਿਫ ਬਿਮਾਰੀ ਦੀ ਸੂਰਤ ਦੇ ਵਿੱਚ ਉਹ ਪਾਣੀ ਇਸਤੇਮਾਲ ਕਰਨਾ। ਇਸ ਕੱਚੀ ਗਲੀ ਨੇ ਮੈਨੂੰ, ਯਕੀਨ ਕਰੋ ਅਬਦੁੱਲਾ ਗੁੱਜਰ, ਮੈਨੂੰ ਉਹ ਗੱਲਾਂ ਯਾਦ ਕਰਵਾ ਦਿੱਤੀਆਂ। ਦੂਜੀ ਤਸਵੀਰ ਵੀ ਸ਼ਾਇਦ ਅਬਦੁੱਲਾ ਗੁੱਜਰ ਨੇ ਸੈਂਡ ਕੀਤੀ ਹੈ, ਉਹਦੇ ਵਿੱਚ ਉਹਨਾਂ ਨੇ ਅਚਾਰ ਪਾਇਆ ਹੋਇਆ ਵੇਖਿਆ ਅਤੇ ਮੈਨੂੰ ਉਹ ਗੱਲਾਂ ਯਾਦ ਆਈਆਂ ਕਿ ਜਦੋਂ ਸਾਡੀ ਮਾਂ ਜਿਹੜੀ ਆ ਉਹ ਜਨਾਬ ਉਹ ਮਿਰਚਾਂ ਸਬਜ਼ ਮਿਰਚਾਂ ਨੂੰ ਕੱਟਦੀ ਆ, ਕੱਟ ਕੇ ਉਹਦੇ ਵਿੱਚ ਨਿਮਕ ਲੈਂਦੀ ਆ, ਫਿਰ ਅੰਬ ਮੰਗਵਾਉਣੇ, ਉਹ ਅੰਬੀਆਂ ਜਿਹੜੀਆਂ ਹੁੰਦੀਆਂ ਹਨ ਉਹਨਾਂ ਨੂੰ ਕੱਟਣਾ, ਚਾਰ ਪੀਸ ਬਣਾਉਣੇ, ਗਰਮੀਆਂ ਦਾ ਮੌਸਮ ਹੋਣਾ, ਇਹ ਮੌਸਮ ਤਕਰੀਬਨ ਹੁੰਦੇ ਹਨ, ਇਹ ਮੌਸਮ ਹੋਣੇ ਉਹਦੇ ਵਿੱਚ ਮੁੜ ਅਚਾਰ ਨੂੰ ਉਹਦੇ ਨਾਲ ਮਿਸਾਲੇ ਲਾਉਣੇ, ਮਿਰਚਾਂ ਲਾਉਣੀਆਂ ਉਹਦੇ ਵਿੱਚ, ਹੋਰ ਮੁਖਤਲਿਫ ਚੀਜ਼ਾਂ ਜਿਹੜੀਆਂ ਟੇਸਟ ਦੀਆਂ ਉਹ ਪਾ ਕੇ, ਫਿਰ ਕੁਛ ਦਿਨ ਅਚਾਰ ਨੂੰ ਧੁੱਪ 'ਤੇ ਇੱਕ ਦੋ ਦਿਨ ਧੁੱਪ 'ਤੇ ਰੱਖਣਾ, ਫਿਰ ਸਰ੍ਹੋਂ ਦਾ ਤੇਲ ਮੰਗਵਾਉਣਾ, ਉਹ ਫਿਰ ਅਚਾਰ ਦੇ ਵਿੱਚ ਰੱਖਣਾ। ਅਚਾਰ ਵਾਸਤੇ ਇੱਕ ਮਖਸੂਸ ਬਰਤਨ ਹੁੰਦਾ, ਉਹਦਾ ਮੈਨੂੰ ਹੁਣ ਨਾਮ ਭੁੱਲ ਗਿਆ, ਤੁਸੀਂ ਸੁਣਦੇ ਪਏ ਹੋ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਿਆ, ਉਸ ਦੇ ਵਿੱਚ ਅਚਾਰ ਰੱਖਣਾ, ਫਿਰ ਉਹ ਖਾਣਾ, ਔਰ ਖਾਸ ਕਰ ਜਦੋਂ ਸਰਦੀਆਂ ਦਾ ਮੌਸਮ ਹੁੰਦਾ ਉਦੋਂ ਜਨਾਬ ਉਹ ਅਚਾਰ ਖਾਣਾ, ਉਹਦੇ ਨਾਲ ਰੋਟੀ ਖਾਣੀ, ਬੜਾ ਮਜ਼ਾ ਆਉਂਦਾ। ਇੱਦੂ ਜਨਾਬ ਅਚਾਰ ਹੋਣਾ, ਇੱਦੂ ਮਲਾਈ ਹੋਣੀ ਦੁੱਧ ਦੀ, ਸਰਦੀਆਂ ਦੇ ਮੌਸਮਾਂ ਦੇ ਵਿੱਚ ਜਦੋਂ ਧੁੰਦ ਪੈਂਦੀ ਉਦੋਂ ਉਹ ਰੋਟੀਆਂ ਖਾਣੀਆਂ, ਉਦੋਂ ਖਾਣੇ ਫਿਰ ਇਹ ਗੱਲਾਂ ਯਾਦ ਆਈਆਂ। ਫਿਰ ਕਿਸੇ ਨੇ ਵਾਲੀਬਾਲ ਦੀ ਤਸਵੀਰ ਸੈਂਡ ਕੀਤੀ ਅਤੇ ਵਾਲੀਬਾਲ ਦੀ ਤਸਵੀਰ ਤੋਂ ਮੈਨੂੰ ਕੀ ਯਾਦ ਆਇਆ, ਡਲਦੀ ਦਿਗਰ ਯਾਦ ਆਈ, ਯਾਨੀ ਸ਼ਾਮ ਢਲਦੀ ਯਾਦ ਆਈ, ਇਸ 'ਤੇ ਵੀ ਗੱਲ ਕਰਦੇ ਹਾਂ। ਲੇਕਿਨ ਚਲੀਏ ਇੱਕ ਗੀਤ ਵਾਲੇ ਪਾਸੇ, ਔਰ ਹਾਏ ਸੋਨੇ ਦੇ ਗਜਰੇ। ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਸਾਜਿਦਾ ਲਾਹੌਰ ਤੋਂ, ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਸਾਰੇ ਲਿਸਨਰ ਨੂੰ ਸਲਾਮ ਆਖੇ। ਸਾਜਿਦਾ ਜੀ ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਅਮਾਰਾ ਬੇਗ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਸ਼ਾਹਦਰਾ ਤੋਂ ਰੱਖਦੇ ਨੇ, ਕਿਵੇਂ ਇਸ ਤਰ੍ਹਾਂ ਦੀਆਂ ਗੱਲਾਂ ਕੱਢ ਲੈਂਦੇ ਹੋ, ਫਿਰ ਇਸ ਤਰ੍ਹਾਂ ਦੇ ਗੀਤ ਲੱਭ ਕੇ ਲਾ ਆਉਂਦੇ ਹੋ, ਫਿਰ ਆਖਦੇ ਨੇ ਪ੍ਰੋਗਰਾਮ ਦੇ ਵਿੱਚ ਤੁਸੀਂ ਖੁਸ਼ਬੂ ਭਰ ਦਿੰਦੇ ਹੋ, ਐਵੇਂ ਲੱਗਦਾ ਜਿਵੇਂ ਮੁਖਤਲਿਫ ਕਿਸਮ ਦੇ ਫੁੱਲ ਨੇ ਉਹ ਤੁਹਾਡੇ ਪ੍ਰੋਗਰਾਮ ਦੇ ਵਿੱਚ ਪਏ ਨੇ, ਅਤੇ ਹਰ ਫੁੱਲ ਦੀ ਆਪਣੀ ਆਪਣੀ ਖੁਸ਼ਬੂ ਹੈ, ਯਾਨੀ ਬੜੀ ਤਾਜ਼ਗੀ ਜੀ ਮਹਿਸੂਸ ਹੁੰਦੀ, ਤੁਹਾਡਾ ਪ੍ਰੋਗਰਾਮ ਸੁਣ ਕੇ ਇੱਕ ਸਕੂਨ ਜਿਹਾ ਮਹਿਸੂਸ ਹੁੰਦਾ, ਥਕਾਵਟ ਲਹਿ ਜਾਂਦੀ ਹੈ, ਬਿਮਾਰੀ ਦੁੱਖ ਦੂਰ ਹੋ ਜਾਂਦਾ, ਗਿਲੇ ਸ਼ਿਕਵੇ ਖਤਮ ਹੋ ਜਾਂਦੇ ਨੇ, ਪੂਰੇ 8 ਦਿਨ ਤੁਹਾਡੇ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ। ਅਮਾਰਾ ਬੇਗ ਸਾਹਿਬਾ, ਥੈਂਕ ਯੂ ਸੋ ਮਚ।

ਦਾ ਫਾਇਦਾ ਹੀ ਹਾਏ ਹੱਸਣ ਦਾ ਫਾਇਦਾ ਹੀ ਕੋਈ ਨਹੀਂ। ਅਬਦੁਲ ਹਮੀਦ ਫਰੂਕਾਬਾਦ ਤੋਂ ਕਾਲ ਕੀਤੀ ਔਰ ਆਖਦੇ ਨੇ ਉਹ ਜਿਹੜਾ ਅਚਾਰ ਵਾਲਾ ਮਿੱਟੀ ਦਾ ਬਰਤਨ ਹੁੰਦਾ ਉਹਨੂੰ ਮਰਤਬਾਨ ਬੋਲਦੇ ਹਨ। ਬਿਲਕੁਲ ਠੀਕ ਆ, ਕਿਆ ਮਰਤਬਾਨ ਬੋਲਦੇ ਹਨ, ਪੂਰਾ ਸਾਲ ਉਹਦੇ ਵਿੱਚ ਅਚਾਰ ਪਿਆ ਰਹਿੰਦਾ ਹੈ। ਆਹ ਪਲਾਸਟਿਕ ਦੇ ਡੱਬੇ ਕੋਈ ਨਾ ਆਏ ਹੁੰਦੇ। ਉਸਤਾਦ ਜੀਰਾ ਮੁਲਤਾਨ ਰੋਡ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਅਮਾਰਾ ਬੇਗ ਅਤੇ ਕਰਮਦਾਦ ਨੂੰ ਸਲਾਮ ਆਖੇ ਨੇ। ਹਮਦੁੱਲਾ ਮਲਾਖੇਲ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਖੁਦਾ ਸ਼ੇਖ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਖੁਦਾ ਸ਼ੇਖ ਤੁਹਾਡਾ ਬਹੁਤ ਸ਼ੁਕਰੀਆ, ਹਮਦੁੱਲਾ ਮਲਾਖੇਲ ਤੁਹਾਡਾ ਬਹੁਤ ਸ਼ੁਕਰੀਆ। ਇੱਕ ਮੈਸੇਜ ਆਇਆ ਅਲੀ ਅਹਿਮਦ ਜੱਟ ਦਾ, ਥੋੜ੍ਹਾ ਜਿਹਾ ਮੈਨੂੰ ਇਸ ਪਰੇਸ਼ਾਨ ਕੀਤਾ ਵੀ ਜਰਨਲ ਮੈਸੇਜ ਹੈ ਜਾਂ ਮੇਰੇ ਵਾਸਤੇ ਕੀਤਾ ਨੇ। ਆਖਦੇ ਨੇ ਐਵੇਂ ਸੱਜਣਾ ਭੁੱਲੇ ਰਹੇ ਹਾਂ, ਬੇਕਦਰਾਂ 'ਤੇ ਡੁੱਲੇ ਰਹੇ ਹਾਂ, ਉਹਨੇ ਸਾਨੂੰ ਪੜ੍ਹਿਆ ਹੀ ਨਹੀਂ, ਵਾਂਗ ਕਿਤਾਬਾਂ ਖੁੱਲ੍ਹੇ ਰਹੇ ਹਾਂ।

ਲਓ ਜੀ ਉਸਮਾਨ ਖਾਨ ਆਖਦੇ ਨੇ ਤੁਸੀਂ ਬਾਕੀ ਗੱਲਾਂ ਕੀਤੀਆਂ, ਤੁਸੀਂ ਉਹ ਜਿਹੜੇ ਕਰੇਲੇ ਹਨ ਉਹਨਾਂ ਦੀ ਗੱਲ ਨਹੀਂ ਕੀਤੀ ਜਿਨ੍ਹਾਂ ਦੇ ਵਿੱਚ ਕੀਮਾ ਭਰਿਆ ਜਾਂਦਾ ਹੈ ਔਰ ਸੂਈ ਧਾਗੇ ਦੇ ਨਾਲ ਫਿਰ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ, ਫਿਰ ਉਹ ਪਕਾਇਆ ਜਾਂਦਾ। ਕੀਮੇ ਕੀਮਾ ਕਰੇਲੇ ਜਾਂ ਕਰੇਲਾ ਕੀਮਾ ਹੈ ਉਹ ਜਨਾਬ, ਇੰਝ ਹੁੰਦਾ ਕਿ ਕਰੇਲੇ ਦੇ ਵਿੱਚੋਂ ਬੀਜ ਕੱਢ ਲਏ ਜਾਂਦੇ ਹਨ ਔਰ ਉਹਦੇ ਵਿੱਚ ਕੀਮਾ ਭਰ ਦਿੱਤਾ ਜਾਂਦਾ ਔਰ ਧਾਗੇ ਦੇ ਨਾਲ ਉਸ ਕਰੇਲੇ ਨੂੰ ਦੁਬਾਰਾ ਸੀ ਦਿੱਤਾ ਜਾਂਦਾ, ਫਿਰ ਉਹਦੀ ਹਾਂਡੀ ਪਕਾਈ ਜਾਂਦੀ ਆ ਅਤੇ ਉਹ ਵਰਤਾਈ ਜਾਂਦੀ ਆ। ਜੀ ਬਿਲਕੁਲ ਠੀਕ ਆਖਿਆ ਤੁਸੀਂ, ਉਦੋਂ ਤਾਂ ਜਿਹੜੇ ਅੱਠ ਕਾਠੇ ਹੁੰਦੇ ਹਨ ਬੱਚੇ ਦੇ ਪੈਦਾ ਹੋਣ 'ਤੇ ਜਿਹੜੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਉਹਨਾਂ ਦਾ ਹੋਰ ਸੰਗ ਹੁੰਦਾ, ਹੋਰ ਰੰਗ ਹੁੰਦਾ। ਹੁਣ ਤਾਂ ਪਤਾ ਨਹੀਂ ਉਹ ਚੀਜ਼ਾਂ ਕਿੱਥੇ ਗਈਆਂ ਨੇ, ਕਿੱਥੇ ਗਏ ਉਹ ਸੰਗ, ਕਿੱਥੇ ਗਏ ਉਹ ਸੋਹਣੇ ਰੰਗ। ਲਓ ਜੀ ਅਲੀਆਂ ਪੰਜਾਟ ਆਖਦੇ ਨੇ, ਖਤ ਯਾਰ ਖਿਆਲ ਦੇ ਨਾਲ ਪੜ੍ਹੀ ਥਿਆ ਖਰਚ ਗਰੀਬ ਦਾ ਖੂਨ ਏ, ਹਾਏ ਹਾਏ। ਖਤ ਯਾਰ ਖਿਆਲ ਦੇ ਨਾਲ ਪੜ੍ਹੀ ਥਿਆ ਖਰਚ ਗਰੀਬ ਦਾ ਖੂਨ ਏ, ਹਰ ਲਫ਼ਜ਼ ਅਤੇ ਕਲਮ ਹੈ ਜ਼ਿਕ ਦਿੰਦਾ, ਮੇਰਾ ਦਰਦ ਭਰਾ ਮੇਰਾ ਦਰਦ ਭਰਾ ਮਜ਼ਮੂਨ ਏ, ਮੇਰੀ ਖਾਮੀ ਭੁੱਲ ਚੁੱਕ ਮਾਫ਼ ਕਰੀ, ਹੁੰਦੇ ਆਸ਼ਿਕ ਮਜਨੂੰ ਏ, ਇੱਕ ਮਰਜ਼ ਸ਼ਾਕਿਰ ਨਹੀਂ ਲਿਖ ਸਕਦਾ, ਤੁਹਾਡੇ ਪਿਆਰ ਦਾ ਸਖ਼ਤ ਕਾਨੂੰਨ ਏ। ਬਿਲਕੁਲ ਠੀਕ ਗੱਲ ਕੀਤੀ ਹੈ ਜੀ।

ਲਓ ਬਾਈ, ਕਾਲਾਂ ਦਾ ਜਿਹੜਾ ਟਾਈਮ ਹੈ ਲਾਈਵ ਕਾਲਾਂ ਦਾ ਉਹ ਬਿਲਕੁਲ ਕਰੀਬ ਆ ਗਿਆ, ਨੇੜੇ ਆ ਗਿਆ। ਲਾਈਵ ਕਾਲ ਦਾ ਸਿਲਸਿਲਾ ਜਿਹੜਾ ਹੈ ਉਹ ਸ਼ੁਰੂ ਹੋ ਜਾਣਾ ਅਤੇ ਤੁਸੀਂ ਲਾਈਵ ਕਾਲ 'ਤੇ ਆਉਣਾ। ਮੇਰਾ ਨੰਬਰ ਇੰਨੀ ਹੈ 0420100101। ਇਸ 'ਤੇ ਤੁਸੀਂ ਕਾਲ ਕਰਨੀ ਹੈ, ਪੂਰੇ 2:30 ਵਜੇ ਕਾਲ ਲੈਣੀ ਸ਼ੁਰੂ ਕਰਨੀ ਹੈ। ਜੇ 2-3 ਮਿੰਟ ਬਾਕੀ ਨੇ ਜ਼ਰਾ ਹੌਸਲਾ ਰੱਖੋ, ਮੈਂ ਵੇਖ ਰਿਹਾ ਕਿ ਬੱਤੀਆਂ ਜਲ ਰਹੀਆਂ ਨੇ, ਲੇਕਿਨ ਥੋੜ੍ਹਾ ਜਿਹਾ ਤੁਹਾਨੂੰ ਵੇਟ ਕਰਨਾ ਪੈਣਾ ਹੈ। ਔਰ ਅੱਜ ਦਾ ਟੋਪਿਕ ਜਿਸ 'ਤੇ ਤੁਸੀਂ ਸਾਂਝ ਪਾ ਰਹੇ ਹੋ, ਟੋਪਿਕ ਇਹ ਕਿ ਦੋ ਤਰ੍ਹਾਂ ਦੀ ਜ਼ਿੰਦਗੀ ਹੁੰਦੀ ਹੈ, ਇੱਕ ਫੈਸ਼ਨੀ ਜ਼ਿੰਦਗੀ, ਮਾਡਰਨ ਜ਼ਿੰਦਗੀ, ਸ਼ੌਕ ਜ਼ਿੰਦਗੀ, ਜ਼ਰਾ 68-62 ਵਾਲੀ ਜ਼ਿੰਦਗੀ, ਇੱਕ ਬਿਲਕੁਲ ਸਾਦੀ ਜਿਹੀ ਜ਼ਿੰਦਗੀ, ਸਿੰਪਲ ਜਿਹੀ ਜ਼ਿੰਦਗੀ, ਪੂਰਾ ਜਿਹਾ ਗੁੰਮ ਸੁੰਮ ਜਿਹੀ ਜ਼ਿੰਦਗੀ ਰਹਿਣਾ, ਔਰ ਨਾ ਕੋਈ ਐਡਾ ਕਿਸੇ ਨਾਲ ਉੱਠਣਾ, ਨਾ ਕੋਈ ਬਹਿਣਾ, ਨਾ ਕੋਈ ਸ਼ੋਰ, ਨਾ ਕੋਈ ਸ਼ਰਾਬਾ। ਦੂਜੇ ਪਾਸੇ ਇੱਕੋ ਜ਼ਿੰਦਗੀ, ਅੱਛਾ ਕੱਪੜਾ, ਅੱਛੀ ਜੁੱਤੀ, 68-62 ਖੁਸ਼ਬੂ, ਪਰਫਿਊਮ, ਵੰਗਾਂ, ਜ਼ੇਵਰ, ਕੱਪੜੇ, ਔਰ ਤਬਦੀਲੀਆਂ ਨਵੀਂ ਤੋਂ ਨਵੀਆਂ, ਦੋ ਤਰ੍ਹਾਂ ਦੀਆਂ ਜ਼ਿੰਦਗੀਆਂ ਹੁੰਦੀਆਂ। ਅੱਜ ਦਾ ਸਵਾਲ ਇਹ ਹੈ ਕਿ ਕਿਆ ਤੁਸੀਂ ਸਾਦਾ ਜ਼ਿੰਦਗੀ ਦੇ ਕਾਇਲ ਹੋ ਜਾਂ ਫਿਰ ਫੈਸ਼ਨੀ, ਮਾਡਰਨ, ਸ਼ੋਦਾਰ ਔਰ ਸ਼ੋਖ ਜ਼ਿੰਦਗੀ ਦੇ ਕਾਇਲ ਹੋ।

0: ਹਮਦੁੱਲਾ ਮਾਲਾ ਖਿਲ, ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹੋ। ਮੁਹੰਮਦ ਅਸਗਰ ਪ੍ਰੋਗਰਾਮ ਸੁਣਦੇ ਪਏ ਨੇ। ਅਸਗਰ ਬਈ, ਤੁਹਾਡਾ ਸ਼ੁਕਰੀਆ, ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਮੈਨੂੰ ਅੱਛਾ ਲੱਗਾ ਔਰ ਉਮੀਦ ਕਰਦਾ ਕਹਿੰਦਾ ਵੀ ਮੇਰੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸ਼ਾਮਿਲ ਹੁੰਦੇ ਰਹੋਗੇ, ਸਾਂਝ ਪੈਂਦੇ ਰਹੋਗੇ ਔਰ ਮੈਨੂੰ ਦੱਸਦੇ ਰਹੋਗੇ ਕਿ ਪ੍ਰੋਗਰਾਮ ਕੈਸਾ ਜਾ ਰਿਹਾ। ਐਡਵੋਕੇਟ ਅਲੀ ਰਜ਼ਾ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਉਹਨਾਂ ਦਾ ਸ਼ੁਕਰੀਆ। ਮੁਹੰਮਦ ਉਸਮਾਨ ਸਹਿਗਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਸਈਦ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਰਾਣਾ ਆਬਿਦ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਮੋਹਸਿਨ ਖਾਨ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਮਹਿਮੂਦ ਖਾਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਕੈਸਰ ਇਜਾਜ਼ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਸ਼ਜਰ ਪ੍ਰੋਗਰਾਮ ਸੁਣਦੇ ਪਏ ਨੇ, ਆਰਜੇ ਆਮਿਰ ਹਯਾਤ ਬੱਖਰ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਸੁਹੇਲ ਰਾਂਝਾ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਅਹਿਮਦ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਕਾਮਰਾਨ ਸਰਗੋਧਾ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਸ਼ੈਸਤਾ ਖੁਸ਼ਾਬ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਔਰ ਜਮਾਲ ਭਾਈ ਲਾਹੌਰ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਨਾਯਾਬ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਸਲਮਾਨ ਨੇ ਪ੍ਰੋਗਰਾਮ ਦੀ ਤਾਰੀਫ ਕੀਤੀ, ਅਬਦੁੱਲਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਮੀਸਮ ਨੇ ਸ਼ਾਬਾਸ਼ ਦਿੱਤੀ, ਦਾਤ ਦਿੱਤੀ, ਵਾਰਿਸ ਗੁੱਜਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਰਹੇ, ਰਾਏ ਰਜ਼ਾ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਆਇਸ਼ਾ ਤੁਫੈਲ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ, ਮਿਰਜ਼ਾ ਉਮਰ ਬੇਗ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਅਜ਼ੀਮ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਉਸਮਾਨ ਹੈਦਰ ਸਾਊਦੀ ਅਰਬ ਤੋਂ ਮੇਰੇ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਪਸੰਦ ਕਰਦੇ ਪਏ ਨੇ, ਬਹੁਤ ਸ਼ੁਕਰੀਆ। ਰਜ਼ਾ ਪੰਜਾਬ ਪੁਲਿਸ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਜ਼ੋਹੇਬ ਬੱਖਰ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਮੁਬਸ਼ਰ ਰਾਜਪੂਤ ਲਾਹੌਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਮੋਹਸਿਨ ਜਲਾਲ ਬਹਾਵਰ ਨਗਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਵਾਜਿਦ ਕੈਂਟ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਲਾਹੌਰ ਕੈਂਟ ਤੋਂ ਉਮਰ ਫਾਰੂਕ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਆਲੀਆ ਪ੍ਰੋਗਰਾਮ ਸੁਣਦੀਆਂ ਪਈਆਂ ਨੇ, ਪਸੰਦ ਕੀਤਾ ਨੇ, ਇਜਾਜ਼ ਅਲੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਰਿਦਾ ਨੇ ਪ੍ਰੋਗਰਾਮ ਦੀ ਤਾਰੀਫ ਕੀਤੀ ਹੈ, ਨਾਸਿਰ ਡੀ ਜੀ ਖਾਨ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਔਰ ਉਮਰ ਮੋਟਾ ਲਾਹੌਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਸ਼ੌਕਤ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਰਾਣਾ ਨੂਰ ਅਹਿਮਦ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਇਹਨਾਂ ਦਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਇੱਕ ਲੰਬੀ ਲਿਸਟ ਹੈ ਜਿਹੜੀ ਕਿ ਮੈਂ ਤੁਹਾਡੇ ਨਾਲ ਅਜੇ ਸ਼ੇਅਰ ਕਰਨੀ, ਬਲਕਿ ਵੀ ਦੱਸਦਾ ਜਾਵਾਂ ਕਿ ਤੁਸੀਂ ਹੁਣ ਲਾਈਵ ਕਾਲ ਦੇ ਵਿੱਚ ਆ ਜਾਓਗੇ ਕਿ ਟਾਈਮ ਹੋ ਗਿਆ ਜੇ ਪੂਰਾ ਕਾਲ ਕਰਨ ਵਾਸਤੇ, ਮੇਰਾ ਨੰਬਰ ਹੀ ਨੇ 042-111-0101, ਔਰ ਫੇਸਬੁੱਕ 'ਤੇ ਜਿਨ੍ਹਾਂ ਨੇ ਲਾਈਕ ਮਾਰਿਆ ਉਹਨਾਂ ਦਾ ਜ਼ਰਾ ਨਾਮ ਮੈਂ ਤੁਹਾਨੂੰ ਦੱਸਦਾ ਜਾਵਾਂ, ਔਰ ਕਿਵੇਂ ਦੱਸਾਂ ਜ਼ਰਾ ਮੈਂ ਇਹਨਾਂ ਜ਼ਰਾ ਖੋਲ ਲਵਾਂ, ਖੋਲ ਕੇ ਫਿਰ ਤੁਹਾਨੂੰ ਦੱਸਦਾ, ਅਤੇ ਜੇ ਨਾ ਹੋਇਆ ਤਾਂ ਫਿਰ ਭਲਾ ਕੀ ਕਰਾਂਗੇ, ਕੀ ਕਰਾਂਗੇ, ਕੋਈ ਗੱਲ ਨਹੀਂ, ਤੁਸੀਂ ਮੇਰੇ ਨਾਲ, ਮੈਂ ਤੁਹਾਡੇ ਨਾਲ ਪਹਿਲੀ ਕਾਲ ਲੈਂਦੇ ਹਾਂ, ਵੇਖਦੇ ਹਾਂ ਸਾਡੇ ਨਾਲ ਕੌਣ ਨੇ ਅਤੇ ਕੀ ਕਹਿੰਦੇ ਨੇ। ਅਸਲਾਮੁਅਲੈਕੁਮ।
1: ਵਾਲੇਕੁਮ ਸਲਾਮ। ਤੇਰੀ ਆਸੇ ਚੁੱਕਿਆ ਕਦਮ ਪਹਿਲਾਂ, ਤੇਰੇ ਨਾਂ ਨੂੰ ਸ਼ਰਮਾ ਸਾਰੀਆਂ ਨੇ, ਤੇਰੀ ਮੁਸ਼ਕਲ ਕੁਸ਼ਾਈ ਤੇ ਨਾਜ਼ ਮੈਨੂੰ ਬਿਨ ਪਰਾਂ ਤੂੰ ਉਡਾਰੀਆਂ ਮਾਰੀਆਂ ਨੇ। ਰੱਬ ਸੱਚੇ ਦਾ ਨਾਂ ਲੈ ਕੇ ਸੈਦਪੁਰ ਸਟਾਪ ਮੁਲਤਾਨ ਰੋਡ ਲਾਹੌਰ ਤੋਂ ਉਸਤਾਦ ਜੀਰਾ ਆ ਗਿਆ ਪ੍ਰੋਗਰਾਮ ਰਾਵੀ ਕਿਨਾਰੇ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਨ ਲਈ। ਅਸਲਾਮ ਵਾਲੇਕੁਮ ਗੁਲਾਮ ਅਲੀ ਜਵੇਦ ਭਾਈ।
0: ਵਾਲੇਕੁਮ ਅਸਲਾਮ। ਕੀ ਹਾਲ ਹੈ ਮੇਰੇ ਭਾਈ ਦਾ?
1: ਅੱਲਾ ਦਾ ਕਰਮ ਤੇ ਵਧੀਆ ਭਾਜੀ, ਬਿਲਕੁਲ ਠੀਕ ਤੇ। ਅਸੀਂ ਤੇ ਸਾਦਾ ਬੰਦੇ ਤੇ ਸਾਦੇ ਹੀ, ਸਾਡੇ ਕੰਮ ਤੇ ਸਾਦਾ ਹੀ, ਸਾਡਾ ਵਸੇਬ ਤੇ ਸਾਡਾ ਹੀ, ਸਾਡਾ ਕਲਚਰ।
0: ਵਾਹ ਵਾਹ ਵਾਹ ਵਾਹ।
1: ਸਾਦਾ ਜ਼ਿੰਦਗੀ ਭਾਜੀ ਗੁਜ਼ਾਰਨੇ ਆ ਪਏ।
0: ਬਿਲਕੁਲ ਸਾਦਾ,
1: ਬਿਲਕੁਲ ਸਾਦਾ ਜ਼ਿੰਦਗੀ ਜਨਾਬ।
0: ਫਟੇ ਹੋ ਕੱਪੜਿਆਂ ਨੂੰ ਟਾਂਕੇ ਲਾ ਕੇ ਪਾ ਲੈਂਦੇ ਹੋ?
1: ਮੈਂ ਕਹਿੰਦਾ ਕੰਮ ਤੇ ਜਾਈਏ ਤੇ ਕਿਧਰੇ ਕਿਧਰੇ ਟਾਂਕੇ ਲੱਗੇ ਹੀ ਹੁੰਦੇ ਆ।
0: ਜੁੱਤੀ ਟੁੱਟੀ ਹੋਵੇ 2-3-4 ਦਫਾ ਗੱਡਵਾ ਲੈਂਦੇ ਹੋ?
1: ਮੈਂ ਕਹਿੰਦੇ ਤੇ ਸ਼ੱਕ ਵਾਲੀ ਗੱਲ ਹੀ ਕੋਈ ਨਹੀਂ,
0: ਤੇ ਥੱਲੇ ਬਹਿ ਕੇ ਖਾਣਾ ਖਾਣਾ ਪਵੇ ਤੇ ਖਾ ਲੈਂਦੇ ਹੋ?
1: ਮੈਂ ਕਹਿੰਦਾ ਬੜਾ ਠਾਹ ਠਾਂਦੀ ਜੇ,
0: ਬੜਾ ਸਵਾਦ ਆ। ਵੀਰੇ ਇਹ ਤਾਂ ਸਾਦੀ ਜ਼ਿੰਦਗੀ ਹੁੰਦੀ ਹੈ।
1: ਮੈਂ ਕਹਿੰਦਾ ਜਨਾਬ ਸਾਦਾ ਜ਼ਿੰਦਗੀ ਦੀ ਕਿਆ ਗੱਲ ਹੈ, ਤੇ ਬਾਕੀ ਤੇ ਖੁਸ਼ੀ ਗਮੀ ਤੇ ਜਾਣਾ ਪੈ ਜਾਵੇ ਤੇ ਭਾਜੀ ਫਿਰ ਕੱਪੜੇ ਤੇ ਚਾਪ ਆ ਕੇ ਜਾਣੇ ਪੈਂਦੇ।
0: ਹਾਂ ਨਹੀਂ, ਉਹ ਤਾਂ ਫਿਰ ਜ਼ਰੂਰਤ ਦਿੱਤਾ ਤੈਨੂੰ, ਉਹ ਤਾਂ ਫਿਰ ਜ਼ਰੂਰਤ ਦਿੱਤਾ।
1: ਜ਼ਰੂਰਤ ਦੇ ਨਾਲ ਹੈ ਭਾਜੀ, ਤੇ ਉਹ ਤੇ ਫਿਰ ਸਾਨੂੰ ਅਸੀਂ ਪਾ ਲੈਂਦੇ ਹਾਂ ਕੱਪੜੇ, ਪਰਸਨੈਲਿਟੀ ਬਣਾ ਕੇ ਤੇ ਚੱਲ ਜਾਂਦੇ ਹਾਂ।
0: ਬਿਲਕੁਲ ਠੀਕ ਕਹਿ ਰਹੇ, ਬਿਲਕੁਲ ਠੀਕ ਕਹਿ ਰਹੇ, ਬਹੁਤ ਸ਼ੁਕਰੀਆ ਭਾਈ, ਬੜੀ ਮਿਹਰਬਾਨੀ।
1: ਮੈਂ ਇੱਕ ਛੋਟੀ ਜਿਹੀ ਤੁਹਾਨੂੰ ਹਮਦ ਨਾਲ ਸੁਣਾ ਛੱਡਾਂ।
0: ਸੁਣਾ ਛੱਡੋ, ਲੇਕਿਨ ਜਲਦੀ ਸੁਣਾਣੀ ਫਿਰ ਜਲਦੀ।
1: ਪਹਿਲੇ ਰੱਬ ਕਰੀਮ ਦੀ ਸਿਫਤ ਕਰੀਏ, ਜਿਸ ਖਲਕੈ ਕੁੱਲ ਜਹਾਨ ਤਾਈ, 14 ਤਬਕਾਂ ਤੋਂ ਸਾਸ ਤਿਆਰ ਕੀਤਾ, ਸ਼ਮਸ ਕਮਰ ਜ਼ਮੀਨ ਆਸਮਾਨ ਤਾਈ। ਰੱਬ ਸਰੀ ਪਾਲਦਾ ਕੀੜਿਆਂ ਨੂੰ, ਰੋਜ਼ੀ ਦਿੰਦਾ ਜਿਨ ਇਨਸਾਨ ਤਾਈ, ਲਿਖਾਨਾਤ ਰਸੂਲ ਮਕਬੂਲ ਉੱਤੇ, ਸੋਹਣੇ ਹੁਣਤਾਂ ਦੇ ਨਿਗੇ ਬਾਨ ਤਾਈ। ਮੁਰਸ਼ਿਦ ਪੀਰ ਉਸਤਾਦ ਤੇ ਬਾਪ ਮਾਈ, ਪੰਜੇ ਸੀਵੀਏ ਕਦੇ ਨਾ ਹਾਰ ਹੋਵੇ, ਮਾਂ ਬਾਪ ਜਿਨ੍ਹਾਂ ਦੇ ਹੋਣ ਰਾਜ਼ੀ, ਦੀਨ ਦੁਨੀਆਂ ਤੇ ਬੇੜਾ ਪਾਰ ਹੋਵੇ। ਮਾਂ ਬਾਪ ਦੀਆਂ ਖਿਦਮਤਾਂ ਕਰਨ ਜਿਹੜੇ ਰਾਜ਼ੀ, ਉਹਨਾਂ ਤੇ ਰੱਬ ਗਫਾਰ
0: ਹੋਵੇ,
1: ਹੱਜ ਕਬੂਲ ਉਸਦਾ ਜਿਹੜਾ ਮਾਪਿਆਂ ਦਾ ਖਿਦਮਤਗਾਰ ਹੋਵੇ।
0: ਕਿਆ ਬਾਤ ਹੈ, ਕਿਆ ਬਾਤ ਹੈ, ਛਾ ਗਿਓ ਭਾਈ, ਬਹੁਤ ਅੱਛਾ ਮੈਸੇਜ, ਬਹੁਤ ਅੱਛਾ ਮੈਸੇਜ।
1: ਚਲੋ ਐਮ ਆਰ ਮਿਰਜ਼ਾ ਸ਼ਾਹ ਸ਼ਿਵਾਦ, ਅਮਾਰਾ ਬੇਗ, ਅਨੀਲਾ ਬਾਜੀ ਤੇ ਹਨੀਫ ਡਰਾਈਵਰ ਸਭ ਨੂੰ ਮੇਰੇ ਵੱਲੋਂ ਸਲਾਮ ਹੈ। ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ, ਰੱਬ ਰਾਖਾ ਤੇ
0: ਅੱਲਾ ਬੇਲੀ, ਅੱਲਾ ਬੇਲੀ। ਥੋੜ੍ਹੀ ਜਿਹੀ ਕਾਲ ਲੰਬੀ ਹੋਈ, ਲੇਕਿਨ ਉਹਦੇ ਵਿੱਚ ਮੈਸੇਜ ਅੱਛਾ ਆਈ, ਇਸ ਵਾਸਤੇ ਬਾਈ ਬਰਦਾਸ਼ਤ ਕਰਿਆ, ਨਾਰਾਜ਼ ਨਾ ਹੋਇਆ। ਰਿਹਾਨਾ ਖਾਨ ਬੱਖਰ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਨੇ, ਪਹਿਲੀ ਦਫਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਨੇ, ਔਰ ਫੇਸਬੁੱਕ 'ਤੇ ਆਈਆਂ ਨੇ ਬਾਈ। ਸਾਰੇ ਲੋਕ ਇਹਨਾਂ ਨੂੰ ਵੈਲਕਮ ਆਖੋ, ਤਾਂ ਕਿ ਅਸੀਂ ਇਹਨਾਂ ਨੂੰ ਨਾ ਆਪਣੀ ਇਸ ਫੈਮਿਲੀ ਦਾ ਹਿੱਸਾ ਬਣਾ ਲਵੀਏ। ਹੁਮਾ ਸ਼ੇਖ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਕੈਂਟੂ ਫਾਤਮਾ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਔਰ ਤਾਰਿਕ ਮਿਨਹਾਸ ਪ੍ਰੋਗਰਾਮ ਸੁਣਦੇ ਪਏ ਨੇ, ਤਾਰਿਕ ਮਿਨਹਾਸ ਤੁਹਾਡਾ ਵੀ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। 04221100101 ਔਰ ਅੱਜ ਦਾ ਟਾਪਿਕ ਕਿ ਸਾਦੀ ਜ਼ਿੰਦਗੀ ਦੇ ਕਾਇਲ ਹੋ ਜਾਂ ਮਾਡਰਨ ਜ਼ਿੰਦਗੀ ਦੇ। ਅਸਲਾਮ ਵਾਲੀਕੁਮ।
2: ਵਾਲੇਕੁਮ ਸਲਾਮ ਐਂਡ ਅਸਲਾਮ ਅਲੈਕੁਮ 101 ਦੇ ਸਾਰੇ ਸੁਣਨੇ ਵਾਲੋ ਕੋ ਮੇਰੇ ਤਰਫ ਸੇ ਹਸਤਾ ਮੁਸਕੁਰਾਤਾ ਹੁਆ ਅਸਲਾਮ ਅਲੈਕੁਮ।
0: ਵਾਲੇਕੁਮ ਸਲਾਮ, ਵਾਲੇਕੁਮ ਸਲਾਮ ਸ਼ਮੀਮ ਆਪੀ
2: ਜੀ ਜੀ ਜੀ।
0: ਪਹਿਲੇ ਮੈਨੂੰ ਦੱਸੋ ਫਰੇਜ਼ ਦੇ ਵਿੱਚ ਕੁਰਬਾਨੀ ਦਾ ਗੋਸ਼ਤ ਹੈ?
2: ਨਹੀਂ ਨਹੀਂ ਹੁਣ ਕੋਈ ਨਹੀਂ, ਹੁਣ ਕੋਈ
0: ਨਹੀਂ। ਤੇ ਹੁਮੈਰਾ ਦੀ ਬਰਥਡੇ ਫਿਰ ਅੱਜ ਕਿਵੇਂ ਮਨਾਵਾਂਗੇ?
2: ਨਹੀਂ ਤੇ ਉਹ ਤੇ ਬਾਜ਼ਾਰੋਂ ਲੈ ਆਵਾਂਗੇ ਨਾ ਹੋਰ।
0: ਚਲੋ ਬਈ ਸਾਰੇ ਤਿਆਰ ਹੋ ਜਾ ਬਈ, ਸ਼ਮੀਮ ਰੇਡੀਓ ਲਿਸਨਰ ਕਲੱਬ ਵਾਲਿਓ ਅਸੀਂ ਅੱਜ ਜਾਣਾ ਸ਼ਮੀਮ ਆਪੀ ਕੋਲ।
2: ਹਾਂ ਕੋਈ ਗੱਲ ਨਹੀਂ, ਸੋ ਬਿਸਮਿਲਾ, ਸੋ ਬਿਸਮਿਲਾ ਆਓ। ਤੇ ਬਹੁਤ ਅੱਛਾ ਸ਼ੋ ਹਮੇਸ਼ਾ ਦੀ ਤਰ੍ਹਾਂ ਗੁਲਾਮ ਲਈ ਜਾਵੇ ਤੇ ਜੋ ਮੇਰਾ ਬਹੁਤ ਖੁਸ਼ ਹੋ ਰਹੀ ਤੁਸੀਂ ਵਿਸ਼ ਕੀਤਾ।
0: ਮਿਹਰਬਾਨੀ ਮਿਹਰਬਾਨੀ, ਸ਼ੁਕਰੀਆ ਉਹਦਾ
2: ਜੀ। ਤੇ ਬਾਕੀ ਤੁਸੀਂ ਇਹ ਪੁੱਛ ਰਹੇ ਹੋ ਕਿ ਨਹੀਂ ਨਹੀਂ, ਨੋਰਮਲ ਨੋਰਮਲ ਜ਼ਿੰਦਗੀ ਗੁਜ਼ਾਰੀ ਦੀ ਇਹ ਫੈਸ਼ਨ ਵਾਲੀ ਜਗ੍ਹਾ ਤੇ ਫੈਸ਼ਨ ਵੀ ਕਰ ਲਈਦਾ, ਸਾਦਾ ਵਾਲੀ ਜਗ੍ਹਾ ਸਾਦਗੀ, ਜ਼ਿਆਦਾਤਰ ਸਾਦਗੀ ਸਾਦਾ ਹੀ ਰਹਿੰਦੀ ਹੈ ਮੈਂ ਜ਼ਿਆਦਾ, ਮੈਂ ਨਹੀਂ ਫੈਸ਼ਨ ਵਗੈਰਾ ਕਰ।
0: ਸਹੀ, ਤੂੰ ਕਿਤਨੇ ਸੂਟ ਸਾਲ ਵਿੱਚ ਖਰੀਦਦੇ ਹੋ ਜ਼ਰਾ ਦੱਸਿਆ?
2: ਸਾਲ ਵਿੱਚ?
0: ਹਾਂ
2: ਸਾਲ ਵਿੱਚ ਕੋਈ ਪਤਾ ਨਹੀਂ, ਇਹਨੇ ਗਿਨੇ ਨਹੀਂ ਕਦੀ, ਗਿਣਤੀ ਨਹੀਂ ਕੀਤੀ।
0: ਪਤਾ ਲੱਗ ਗਿਆ ਜਿਹੜੀ ਸਾਦਾ ਜ਼ਿੰਦਗੀ ਗੁਜ਼ਾਰਦੇ ਹੋ, ਲੱਗ ਗਿਆ ਪਤਾ, ਲੱਗ ਗਿਆ ਪਤਾ। ਕਿਤਨੀ ਦਫਾ ਐਸਾ ਹੋਇਆ ਕਿ ਤੁਸੀਂ ਰੋਟੀ ਮਿਰਚਾਂ ਨਾਲ ਖਾ ਲਈ ਹੋਵੇ? ਦੱਸੋ,
2: ਮਿਰਚਾਂ ਨਾਲ?
0: ਹਾਂ
2: ਨਹੀਂ,
0: ਜਾਂ ਪਿਆਜ਼ ਦੇ ਨਾਲ?
2: ਮਿਰਚਾਂ ਨਾਲ ਨਹੀਂ ਨਹੀਂ।
0: ਤੇ ਫਿਰ ਫਿਰ ਕਿਤੇ ਸਾਦਾ ਜ਼ਿੰਦਗੀ, ਐਵੇਂ ਹੀ ਸਾਦਾ ਜ਼ਿੰਦਗੀ। ਅੱਜ ਫਸੇ, ਅੱਜ ਫੜੇ ਗਏ, ਅੱਜ ਫੜੇ ਗਏ ਤੁਸੀਂ।
2: ਸਾਦਾ ਜ਼ਿੰਦਗੀ ਗੁਜ਼ਾਰਨ ਦੀ ਕੋਸ਼ਿਸ਼ ਕਰੀ ਵੀ ਸਾਦਾ ਜ਼ਿੰਦਗੀ ਗੁਜ਼ਾਰਨ। ਦੇਖੋ ਜੀ, ਤੁਹਾਨੂੰ ਪਤਾ ਨਾ ਕਿ ਮਹਿੰਗਾਈ ਤੇ ਇੰਨੀ ਹੈ, ਹਾਂ ਸਾਦਾ ਜ਼ਿੰਦਗੀ ਗੁਜ਼ਾਰੀ ਦੀ ਹੈ। ਬਹੁਤ ਅੱਛਾ, ਹਮੇਸ਼ਾ ਦੀ ਤਰ੍ਹਾਂ
0: ਬਹੁਤ
2: ਬਹੁਤ ਸ਼ੁਕਰੀਆ ਹੁਮੈਰਾ ਨੂੰ ਤੁਸੀਂ ਤੇ ਸਭ ਸੁਣਨ ਵਾਲਿਆਂ ਨੂੰ, ਮੇਰੀ ਤਰ੍ਹਾਂ ਨੀ ਬਾਈ ਵੀ ਸੁਣ ਰਹੇ, ਹਾਂ ਮੇਰੇ ਵੀਰ ਜੀ ਕੋਈ ਦੁਆਰੇ ਤਾਰਿਕ ਬਾਈ ਨੂੰ ਬਹੁਤ ਬਹੁਤ ਅਸਲਾਮ ਅਲੈਕੁਮ, ਉਹਨਾਂ ਨੇ ਸਲਾਮ ਭੇਜਿਆ ਸੀ। ਤੇ ਜਿੰਨੇ ਇੱਥੇ ਸੁਣ ਰਹੇ ਨੇ ਸਾਰਿਆਂ ਨੀ ਬਾਈ ਵੀ ਸੁਣ ਰਹੇ ਹੋਣਗੇ,
0: ਸਭ ਨੂੰ ਸਲਾਮ ਪਹੁੰਚ ਗਿਆ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ।
2: ਬਹੁਤ ਅੱਛਾ ਲੱਗਾ, ਬਹੁਤ ਖੁਸ਼ੀ ਹੋਈ ਕਿ ਦੂਸਰੇ ਨੰਬਰ ਤੇ ਕਾਲ ਵੀ ਮੇਰੀ ਜਲਦੀ ਮਿਲ ਗਈ।
0: ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਅੱਲਾ ਹਾਫਿਜ਼, ਅੱਲਾ ਹਾਫਿਜ਼। ਲਓ ਜਨਾਬ, ਜਮਾਲ ਬਾਈ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਆਖਦੇ ਨੇ ਤੁਹਾਰੇ ਸ਼ਹਿਰ ਕਾ ਮੌਸਮ ਬੜਾ ਸੁਹਾਣਾ ਲਗੇ, ਇੱਕ ਸ਼ਾਮ ਚੁਰਾ ਲੂੰ ਅਗਰ ਬੁਰਾ ਨਾ ਲਗੇ। ਔਰ ਆਖਦੇ ਨੇ ਕਿ ਦੁਆਗੋ ਹੈ ਤੁਹਾਡੇ ਵਾਸਤੇ। ਜਮਾਲ ਬਾਈ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਅੱਲਾ ਪਾਕ ਤੁਹਾਨੂੰ ਵੀ ਸੁੱਖੀ ਸਲਾਮਤ ਰੱਖੇ, ਤੁਸੀਂ ਹੱਸਦੇ ਵੱਸਦੇ ਰਹੋ, ਆਬਾਦ ਰਹੋ, ਜਿੱਥੇ ਵੀ ਹੋ ਖੁਸ਼ ਵਸੋ, ਖੁਸ਼ ਰਹੋ ਔਰ ਖੁਸ਼ੀਆਂ ਮਾਣੋ। ਸ਼ਾਜ਼ੀਆ ਸਾਡਾ ਪ੍ਰੋਗਰਾਮ ਸੁਣਦੀਆਂ ਪਈਆਂ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਨੇ। ਸ਼ਾਜ਼ੀਆ ਜੀ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ, ਵਾਲੇਕੁਮ ਸਲਾਮ। ਮੈਂ ਬਿਲਕੁਲ ਠੀਕ ਠਾਕ ਹਾਂ, ਤੁਸੀਂ ਸੁਣਾਓ?
3: ਅਲਹਮਦੁਲਿਲਾ ਮੈਂ ਵੀ ਠੀਕ ਠਾਕ ਹਾਂ, ਜ਼ਬਰਦਸਤ ਸ਼ੋ ਔਰ ਬੜਾ ਇੰਜੋਏ ਕਰ ਰਹੇ
0: ਹਾਂ। ਚਲੋ ਥੈਂਕ ਯੂ, ਥੈਂਕ ਯੂ। ਕੌਣ ਕੌਣ ਮੇਰਾ ਪ੍ਰੋਗਰਾਮ ਸੁਣ ਰਿਹਾ? ਮੇਰੀ
3: ਫੈਮਿਲੀ ਔਰ ਮੈਂ।
0: ਸਾਰੀ ਫੈਮਿਲੀ ਸੁਣ ਰਹੀ ਹੈ? ਮੌਸਮ ਦੇ ਮੁਤਾਬਿਕ ਪਰਾਠੇ ਪਕਾ ਲੋ। ਮੈਂ ਆਇਆ ਬਸ, ਪ੍ਰੋਗਰਾਮ ਕਰਕੇ ਆਇਆ। ਹਾਂ ਹੁਣ ਮੈਂ ਜਲਦੀ ਪ੍ਰੋਗਰਾਮ ਖਤਮ ਕਰਾਂਗਾ।
3: ਹਾਂ
0: ਬਿਲਕੁਲ, ਔਰ ਮੈਂ ਬਤਾਉਂਗੀ ਮੈਂ ਨਾਰਮਲ ਜ਼ਿੰਦਗੀ ਬਈ ਨਾਰਮਲ ਦਾ ਨਹੀਂ, ਮੇਰਾ ਸਵਾਲ ਹੈ
3: ਯਾ
0: ਮਾਡਰਨ ਹੈ? ਮਾਡਰਨ ਆ ਗਏ। ਜ਼ੇਵਰਾਤ ਕਿਹੜੇ ਕਿਹੜੇ ਰੱਖੇ ਹੋ ਜੀ?
3: ਹਾਂਜੀ
0: ਨਹੀਂ, ਜ਼ੇਵਰ ਕਿਹੜੇ ਕਿਹੜੇ ਪਹਿਨਦੇ ਹੋ ਦੱਸੋ?
3: ਨਹੀਂ ਉਹ ਫੈਸ਼ਨ ਕੇ ਹਿਸਾਬ ਸੇ ਕਰਤੀ ਹੈ, ਲੇਕਿਨ ਜੋ ਚੱਲ ਰਹਾ ਵੋ ਹੀ ਕਰਤੀ ਹੈ, ਲੇਕਿਨ ਮੈਂ ਮਨ ਵੀ ਕਰਤੀ ਹੂੰ।
0: ਅੱਛਾ ਉਹ ਘੜੀ ਰੱਖੀ ਹੈ ਜਿਹਦੇ ਮੁਖਤਲਿਫ ਬੈਲਟ ਹੁੰਦੇ ਨੇ, ਹਰ ਸੂਟ ਦੇ ਹਿਸਾਬ ਨਾਲ ਘੜੀ ਪਾ ਲਈ? ਹਾਂ
3: ਜੀ।
0: ਮੈਂ ਆਖਿਆ ਉਹ ਘੜੀ ਰੱਖੀ ਤੁਸੀਂ ਜਿਹਦੇ ਜ਼ਿਆਦਾ ਬੈਲਟ ਹੁੰਦੇ ਨੇ, ਜਿਸ ਤਰ੍ਹਾਂ ਦਾ ਸੂਟ ਪਾਇਆ ਉਸੇ ਤਰ੍ਹਾਂ ਦੀ ਘੜੀ ਬਣ ਗਈ?
3: ਹਾਂ ਜੀ ਬਿਲਕੁਲ।
0: ਨੇਲ ਪਾਲਿਸ਼ ਵੀ ਰੱਖੀ ਹੋਣੀ ਮੁਖਤਲਿਫ ਰੰਗ ਦੀ? ਚਲੋ ਠੀਕ ਹੋ ਗਿਆ, ਥੈਂਕ ਯੂ, ਥੈਂਕ ਯੂ। ਅਸਲਾਮ ਅਲੈਕੁਮ।
4: ਵਾਲੇਕੁਮ ਸਲਾਮ।
0: ਜੀ ਜਨਾਬ ਅਲੀ
4: ਠੀਕ
0: ਠਾਕ ਅਲਹਮਦੁਲਿਲਾ ਤੁਸੀਂ ਠੀਕ ਨਹੀਂ ਲੱਗ ਰਹੇ ਬਿਲਕੁਲ ਐਵੇਂ ਲੱਗ ਰਿਹਾ ਜਿਵੇਂ ਆਏ ਆਏ ਮੇਰੇ ਅੱਲਾ ਆਏ
4: ਕਾਲ ਮਲਾ ਮਲਾ ਕੇ ਥੱਕ ਗਈ ਆ
0: ਓਏ ਮਾਈ ਗੋਡ ਓ ਮਾਈ ਗੋਡ
4: 1 ਵਜੇ ਪ੍ਰੋਗਰਾਮ ਸ਼ੁਰੂ ਹੋਇਆ ਤੇ ਕਾਲ ਮਲਾਣੀ ਸ਼ੁਰੂ ਕੀਤੀ ਸਰ ਤੇ ਟਾਈਮ ਹੋ ਗਿਆ ਨਾ ਆਫੀਅਰ ਮਿਲੀ ਤੇ ਨਾ
0: ਆਨ ਯਾਰ ਤਾਂ ਮਿਲ ਹੀ ਗਈ ਹੈ ਨਾ ਹੁਣ ਚਲੋ ਕੀ ਕਹਿੰਦੇ ਹੋ ਕਿਸ ਤਰ੍ਹਾਂ ਦੀ ਜ਼ਿੰਦਗੀ ਦੇ ਕਾਇਲ ਹੋ
4: ਬਿਲਕੁਲ ਸਾਦਾ ਜ਼ਿੰਦਗੀ ਗੁਜ਼ਾਰੀ ਹੈ ਤੇ ਅੱਗੋਂ ਵੀ ਸਾਦੇ ਕੋਈ ਸ਼ੌਕ ਨਹੀਂ ਕੋਈ ਮਾਡਰਨ ਨਹੀਂ ਕੋਈ ਮੈਨੂੰ
0: ਅੱਛਾ ਇੱਕ ਸਾਦਾ ਹੁੰਦਾ ਬੰਦਾ ਜ਼ਿੰਦਗੀ ਸਾਦਾ ਗੁਜ਼ਾਰ ਰਿਹਾ ਇੱਕ ਹੈ ਲਿਬਾਸ ਸਾਦਾ ਇੱਕ ਹੈ ਖੁਰਾਕ ਵੀ ਸਾਦਾ
4: ਮੇਰੀ ਹਰ ਚੀਜ਼ ਹੀ ਸਾਦੀ ਹੈ
0: ਮਸਲਨ ਰਹਿਣ ਬਹਿਣ ਦੇ ਵਿੱਚ ਸਾਦਾ ਹੋ ਰਹਿਣ
4: ਸਹਿਣ ਬਹਿਣਾ ਉੱਠਣਾ ਸਾਰਾ ਕੁਝ ਸਾਦਾ ਹੀ ਹੈ ਮੈਂ ਵੀ ਕਦੇ
0: ਚਲੋ ਚਲੋ ਚਲੋ ਚਲੋ ਤੇ ਹੋਰ ਕੀ ਕਹਿਣਾ ਚਾਹੋਗੇ
4: ਬਸ ਵਧੀਆ ਲਾ ਦੁਆ ਪ੍ਰੋਗਰਾਮ ਬੈਸਟ ਆਪਣੀ ਮੱਤ ਬੱਜੀ ਸੀ ਪ੍ਰੋਗਰਾਮ ਹੁਣ ਕਾਲਾ ਬਲਾ ਬਲਾ ਕੇ ਹੁਣ ਕੀ ਕਹਿਣਾ ਹੁਣ ਸਭ ਕੁ ਭੁੱਲ ਗਏ
0: ਜੋ ਕਿ ਕਹਿਣਾ ਓਕੇ ਓਕੇ ਅੱਲਾ ਹਾਫਿਜ਼
4: ਮਿਹਰਬਾਨੀ ਅੰਨੀ ਗੱਲ ਕਰ ਲਈ ਓਕੇ ਅੱਲਾ ਹਾਫਿਜ਼
0: ਜਿੰਦੇ ਰਹੋ ਜਿੰਦੇ ਰਹੋ ਜਿੰਦੇ ਰਹੋ ਅਸਲਾਮ ਵਾਲੇਕੁਮ
5: ਜੀ ਵਾਲੇਕੁਮ ਸਲਾਮ ਖੁਸ਼ ਆਮਦੀ ਖੈਰ ਗਾਵੇ ਸਜਣੋ ਬੇਲੀਏ ਮਿੱਤਰੋ ਨਿਆਣੇ ਤੇ ਸਿਆਣੇ ਤੁਸੀਂ ਸੁਣਦੇ ਪਏ ਹੋ ਐਫਐਮ 101 ਸਾਫਸਰ ਆਰਜੇ ਗੁਲਾਮਈ ਦਾ ਸ਼ੋਅ ਮੈਂ ਉਹਨਾਂ ਦਾ ਨਿਕੰਮਾ ਜਿਹਾ ਸੀ ਰਜ਼ਾ ਚੌਧਰੀ ਗੱਲ ਕਰਦਾ ਬੜਾ ਪਿਆਰ
0: ਨਾਲ ਰਜ਼ਾ ਭਾਈ ਅੱਛਾ ਅੰਦਾਜ਼ ਹੈ ਅੱਛਾ ਅੰਦਾਜ਼ ਹੈ
5: ਹਾਂਜੀ ਸਭ ਤੋਂ ਪਹਿਲੇ ਮੈਂ ਉਹਨਾਂ ਲੋਕਾਂ ਦਾ ਉਹਨਾਂ ਰਿਸ਼ਨਰ ਦਾ ਉਹਨਾਂ ਪਹਿਲਾ ਬ੍ਰਾਹਮਣ ਦਾ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਮੇਰੇ ਵਾਲਾ ਸਾਹਿਬ ਵਾਸਤੇ ਦੁਆ ਕੀਤੀ
0: ਸਾਰਿਆਂ ਨੇ ਕੀਤੀ ਯਕੀਨ ਕਰੋ ਭਾਈ ਲੋਕਾਂ ਨੇ ਇਤਨੀਆਂ ਕਾਲਾਂ ਕੀਤੀਆਂ ਔਰ ਇਤਨੀ ਹਮਦਰਦੀ ਨਾਲ ਇਜ਼ਹਾਰ ਕੀਤਾ ਹੈ
5: ਮੈਂ ਉਹਨਾਂ ਦਾ ਕਰਜ਼ਦਾਰ ਹਾਂ ਉਹਨਾਂ ਮੈਂ ਮਕਰੂਜ਼ ਹਾਂ ਕਿ ਉਹਨਾਂ ਨੇ ਦੇਖੋ ਜੀ ਇਹ ਦੁਆ ਸਾਰਿਆਂ ਵਾਸਤੇ ਹੁੰਦੀ ਹੈ ਤੋਂ ਉਹਨਾਂ ਦੀ ਦੁਆਵਾਂ ਨਾਲ ਮੇਰੇ ਵਾਲਾ ਸਾਹਿਬ ਕਾਫੀ ਬਿਹਤਰ ਨੇ
0: ਚਲੋ ਸ਼ੁਕਰ
5: ਅਲਹਮਦੁਲਿਲਾਹ ਮੇਰੀ ਮਾਪੀ ਦੀ ਬੇਟੀ ਮੇਰੀ ਭੈਣ ਦੀ ਸਾਲਗਿਰਾ ਹੈ ਤੇ ਅਹਿਲ ਭਾਈ ਦੀ ਸਾਲਗਿਰਾ ਹੈ ਤੇ ਮੇਰੇ ਵੱਲੋਂ ਤੇ ਸ਼ਮਤੀ ਕਲਾ ਵੱਲੋਂ ਸਾਰੇ ਸੁਣਨ ਵੱਲੋਂ ਹੈਪੀ ਬਰਥਡੇ ਟੂ ਯੂ ਤੇ ਸਟੈਮ ਕਾਰਡ ਨੂੰ ਕਾਲ ਦਾ ਸਕਤ ਕਿ ਮੇਰੀ ਜ਼ਿੰਦਗੀ ਸਰ ਸਾਦਾ ਪਤਾ ਹੁੰਦੇ ਕਿ ਉਹ ਪਿੰਡੂ ਬੰਦਾ ਨਸ ਤੇ ਪਿਆਲੀ ਦੇ ਮਗਰੋਂ ਗੰਨਾ ਛੇਕਣਾ ਹੈ ਆਪਣੇ ਸੂਲ ਤੇ ਮੈਨੂੰ ਪਿੰਡੂ ਜ਼ਿੰਦਗੀ ਬੜੀ ਪਸੰਦ
0: ਬੜੀ ਪਸੰਦ ਹੈ ਪਿੰਡੂ ਜ਼ਿੰਦਗੀ
5: ਕਿ ਮੈਂ ਹੈ ਹੀ ਪਿੰਡੂ ਪਿੰਡੂ
0: ਠੀਕ ਹੋ ਗਿਆ
5: ਬਾਕੀ ਸ਼ਮਤੀ ਕਲਾ ਵੱਲੋਂ ਜੇ ਕਮਨ ਆ ਜੇ ਸਰੀ ਆਪੀ ਅਮੀਰ ਭਾਈ ਨੇ ਮੋਹਰ ਸਾਹਿਬ ਨੇ ਮਾਨਸ ਭਾਈ ਨੇ ਸ਼ਮਤੀ ਸਾਹਿਬ ਨੇ ਐਸਨ ਭਾਈ ਨੇ ਹੋਰ ਵੀ ਜਿਹੜੇ ਸੁਣਦੇ ਪਏ ਜਿਹਨਾਂ ਦਾ ਨਾਂ ਹੀ ਲੈ ਚੁੱਕਿਆ ਉਹਨਾਂ ਸਾਰਿਆਂ ਨੂੰ ਸਲਾਮ
0: ਓਕੇ ਓਕੇ ਅੱਲਾ ਹਾਫਿਜ਼ ਅੱਲਾ ਹਾਫਿਜ਼ ਅੱਲਾ ਹਾਫਿਜ਼ ਲਓ ਰਜ਼ਾ ਭਾਈ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਜਦੋਂ ਪਤਾ ਚੱਲਿਆ ਸੀ ਨਾ ਤਾਂ ਐਫ ਐਮ 101 ਦੇ ਸਾਰੇ ਲਿਸਨਰ ਜਿਹੜੇ ਸਨ ਉਹ ਯਕੀਨ ਕਰੋ ਇੰਝ ਲੱਗਦੇ ਸੀ ਕਿ ਜਿਵੇਂ ਸਾਡੇ ਖੂਨੀ ਰਿਸ਼ਤੇਦਾਰ ਨੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਾਲਾਂ ਕੀਤੀਆਂ ਔਰ ਤੁਹਾਡੇ ਵਾਲਿਦ ਸਾਹਿਬ ਲਈ ਦੁਆ ਕੀਤੀ ਗਮਗੀਨ ਨਜ਼ਰ ਆਏ ਔਰ ਮੈਨੂੰ ਆਖਿਆ ਤੁਸੀਂ ਦੁਆ ਕਰੋ ਅਤੇ ਮਹਿਸੂਸ ਹੋ ਰਿਹਾ ਸੀ ਕਿ ਵਾਕਈ ਰਜ਼ਾ ਭਾਈ ਇਹ ਜਿਹੜੇ ਐਫ ਐਮ 101 ਦੀ ਫੈਮਿਲੀ ਹੈ ਇਹ ਵਾਕਈ ਆਪਣੀ ਫੈਮਿਲੀ ਹੈ ਪਰਾਏ ਲੋਕ ਨਹੀਂ ਇਹ ਗੈਰ ਲੋਕ ਨਹੀਂ ਹਨ ਅਸਲਾਮ ਅਲੈਕੁਮ ਜੀ
6: ਵਾਲੇਕੁਮ ਅਸਲਾਮ ਐਂਡ ਅਸਲਾਮ ਅਲੈਕੁਮ ਐਫਐਮ 101 ਰੇਡੀਓ ਪਾਕਿਸਤਾਨ ਤੇ ਆਪਕੋ ਵੈਲਕਮ ਖੁਸ਼ ਆਮਦੀ ਜੀ ਆਇਆਂ ਨੂੰ ਐਹਲਨ ਵਸਹਲਨ ਮਰਹਬਾ ਬਲੀ ਕਰੀ ਆਇਆਂ ਨੂੰ ਤੇ ਬਖੈਰ ਅਗਲੇ ਐਂਡ ਗੁੱਡ ਗੁੱਡ ਗੁੱਡ ਗੁੱਡ ਆਫਟਰਨੂਨ ਕੈਸੇ ਹੈ ਸਾਰਾ ਆਪ
0: ਅੱਲਾ ਦਾ ਕਰਮ ਅੱਲਾ ਦਾ ਕਰਮ ਤੁਸੀਂ ਸਲਾਮ ਬੜਾ ਲੰਬਾ ਕਰ ਛੱਡਿਆ ਹੈ
6: ਸਰ ਇਹ ਮੇਰੀ ਪਹਿਚਾਨ ਹੈ
0: ਓਕੇ ਇਹ ਬਹੁਤ ਅੱਛਾ ਲੱਗਦਾ ਹੈ ਤੇ ਕੀ ਕਹਿੰਦੇ ਹੋ ਟਾਪਿਕ ਤੇ
6: ਸਰ ਮੈਂ ਤੁਹਾਨੂੰ ਆਫੀਅਰ ਵੀ ਦੱਸਿਆ ਸੀ ਕਿ ਮੇਰੀ ਜ਼ਿੰਦਗੀ ਸਾਦਾ ਹੈ
0: ਮੈਨੂੰ
6: ਖਾਣਾ ਵੀ ਸਾਦਾ ਪਸੰਦ ਹੈ ਮੇਰੇ ਨੂੰ ਲਿਬਾਸ ਵੀ ਸਾਦਾ ਪਸੰਦ ਹੈ ਮੈਨੂੰ ਰਹਿਣਾ ਵੀ ਸਾਦਾ ਪਸੰਦ ਹੈ ਕਿ ਮੈਨੂੰ ਇਹ ਮੇਕਅਪ ਜੁਲਰੀ ਇਹ ਸਾਰੀਆਂ ਚੀਜ਼ਾਂ ਤੋਂ ਬਹੁਤ ਐਲਰਜੀ ਹੈ ਮੈਂ ਬਸ ਸ਼ਾਦੀ ਹੋਏ ਕੋਈ ਫੰਕਸ਼ਨ ਹੋਏ ਤੇ ਉਹਦੇ ਤੇ ਇਸਤੇਮਾਲ ਕਰਨੀ ਅਦਰਵਾਈਜ਼ ਮੈਂ ਇਸਤੇਮਾਲ ਨਹੀਂ ਕਰਦੀ
0: ਅੱਛਾ ਤੁਹਾਡੀ ਉਹ ਕਿਹੜੀ ਚੀਜ਼ ਹੈ ਜਿਹਦੀ ਤੁਸੀਂ ਬਹੁਤ ਫਰਮਾਇਸ਼ ਕਰਦੇ ਹੋ ਵਾਲਿਦ ਸਾਹਿਬਾਂ ਜਾਂ ਵਾਲੇ ਸਾਹਿਬ ਨੂੰ
6: ਖਾਣੇ
0: ਕੋਈ ਵੀ ਚੀਜ਼ ਜਿਹੜੀ ਜਿਹਦੀ ਜ਼ਿਆਦਾ ਫਰਮਾਇਸ਼ ਹੁੰਦੀ ਤੁਹਾਡੇ ਕੋਲ
6: ਸਰ ਮੈਨੂੰ ਦਹੀਂ ਬਹੁਤ ਪਸੰਦ ਹੈ ਅਕਸਰ ਉਹੀ ਘਰ 'ਚ ਬਣਦੇ ਨੇ ਉਹਦੀ ਫਰਮਾਇਸ਼ ਹੁੰਦੀ ਹੈ ਤੇ ਜਾਂ ਫਿਰ ਪਕੌੜੇ
0: ਅੱਛਾ ਤਾਂ ਫਿਰ ਖਾਣ ਦੀਆਂ ਚੀਜ਼ਾਂ ਦੇ ਵਾਕਈ ਸਾਦਾ ਜ਼ਿੰਦਗੀ ਇਹਦੇ ਵਿੱਚ ਤਾਂ ਕੋਈ ਐਸੀ ਮਾਡਰਨ ਨੈਰੇਟਿਵ ਨਹੀਂ ਹੈ ਚਲੋ ਬਹੁਤ ਸ਼ੁਕਰੀਆ ਜੀ ਬੜੀ ਮਿਹਰਬਾਨੀ
6: ਪੀਜ਼ਾ ਵਗੈਰਾ ਇੰਨਾ ਖਾਸ ਨਹੀਂ ਪਸੰਦ ਖਾਂਦੀ ਹੈ ਆ ਲੇਕਿਨ ਇੰਨਾ ਨਹੀਂ
0: ਮੁਫਤ ਦਾ ਲੱਭ ਜਾਵੇ ਮੇਰੇ ਤਰ੍ਹਾਂ ਮੁਫਤ ਦਾ ਲੱਭੇ ਤਾਂ ਖਾ ਲੈਂਦੇ ਹੋ ਸੋਝ ਨਹੀਂ ਖਾਂਦੇ
6: ਉਹ ਤਾਂ ਫਿਰ ਹੋਟਲ 'ਚ ਜਾ ਕੇ ਵੀ ਖਾਣਾ ਪਏ ਤਾਂ ਫਿਰ ਖਾ ਲਈਦਾ
0: ਮੁਫਤ ਦਾ
6: ਹਾਂਜੀ ਸਭ ਸੁਣਨ ਵਾਲਿਆਂ ਜਿੱਥੋਂ ਤੱਕ ਤੁਹਾਡੀ ਤੇ ਮੇਰੀ ਆਵਾਜ਼ ਆ ਰਹੀ ਹੈ ਸਲਾਮਤੀ ਦੀ ਦੁਆ ਤੇ ਅਸਲਾਮ ਅਲੈਕੁਮ
0: ਅੱਲਾ ਹਾਫਿਜ਼ ਅੱਲਾ ਹਾਫਿਜ਼

0: सुरर संगीत साजो आवाज आपका मनपसंद रेडियो चैनल FM 101।
1: अब वक्त हुआ चाहता है कमर्शियल ब्रेक का।
2: हर्बल एक्सपर्ट प्रोफेसर सुलेमान दे तिब्बी मशवरे। अस्सलाम वालेकुम सोनी पैन प्राओ, ਤੁਹਾਡੀ ਭੈਣ ਯਾਨੀ ਇਸ ਪ੍ਰੋਗਰਾਮ ਦੀ ਮੇਜ਼ਬਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਉਹ ਪ੍ਰੋਗਰਾਮ ਲੈ ਕੇ ਆਈ ਹੈ ਜਿਹਦੇ ਵਿੱਚ ਸਾਡੇ ਮੁਲਕ ਦੇ ਮੰਨੇ ਪਰਮੰਨੇ ਤਬੀਬ ਪ੍ਰੋਫੈਸਰ ਸੁਲੇਮਾਨ ਸਾਹਿਬ ਤਸ਼ਰੀਫ ਲਿਆਉਂਦੇ ਨੇ, ਜਿਹੜੇ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ ਵੀ ਨੇ ਅਤੇ ਇਹਨਾਂ ਨੂੰ ਕਈ ਵਾਰੀ ਗੋਲਡ ਮੈਡਲ ਵੀ ਮਿਲਿਆ। ਸੋਹਣੇ ਭੈਣ ਭਰਾਓ, ਇਸ ਤੋਂ ਪਹਿਲਾਂ ਕਿ ਪ੍ਰੋਫੈਸਰ ਸੁਲੇਮਾਨ ਹੋਰਾਂ ਨਾਲ ਗੱਲਬਾਤ ਕੀਤੀ ਜਾਵੇ, ਤੁਸੀਂ ਕਾਗਜ਼ ਪੈਨਸਲ ਸੰਭਾਲੋ ਅਤੇ ਲਿਖੋ ਸਾਡਾ ਪਤਾ।
3: ਸੁਲੇਮਾਨ ਦਵਾਖਾਨਾ ਰਜਿਸਟਰਡ, पुल फ्लाईओवर बिल मुकाबिल मीनारे पाकिस्तान मेन रावी रोड लाहौर, फोन नंबर 04237727160 यानी 0423772710, मोबाइल नंबर है 0300414 2608 यानी 0300414268। ते साडा ईमेल एड्रेस है suleiman.dawakhana@gmail.com।
2: ਜੀ ਭੈਣ ਭਰਾਓ, ਇੰਤਜ਼ਾਰ ਦਾ ਵੇਲਾ ਮੁੱਕ ਗਿਆ ਅਤੇ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ ਜੀ ਆਇਆਂ ਨੂੰ ਸੁਣਾਓ, ਕੀ ਹਾਲ ਚਾਲ ਹੈ?
4: ਸਾਇਮਾ ਜੀ, ਰੱਬ ਦੀ ਮਿਹਰਬਾਨੀ ਨਾਲ ਹਾਲ ਤਾਂ ਬਿਲਕੁਲ ਠੀਕ ਹੈ, ਪਰ ਚਾਲ ਕੁਛ ਵਿਗੜੀ ਹੋਈ ਹੈ ਕਿਉਂਕਿ ਮੈਂ ਅੱਜ ਹੀ ਨਵੇਂ ਬੂਟ ਪਾਏ ਨੇ।
2: ਸੁਲੇਮਾਨ ਸਾਹਿਬ, ਤੁਸੀਂ ਤਾਂ ਮੈਨੂੰ ਡਰਾਈ ਦਿੱਤਾ। ਸੁਲੇਮਾਨ ਸਾਹਿਬ, ਤੁਹਾਡੀ ਇਹ ਜਿਹੜੀ ਖੁਸ਼ ਰਹਿਣ ਦੀ ਤੇ ਖੁਸ਼ ਰੱਖਣ ਦੀ ਆਦਤ ਹੈ ਨਾ, ਇਹ ਬੜੀ ਚੰਗੀ ਹੈ, ਇਹਦੇ ਨਾਲ ਵੀ ਮਰੀਜ਼ ਦੀ ਅੱਧੀ ਬਿਮਾਰੀ ਮੁੱਕ ਜਾਂਦੀ ਹੈ।
4: ਸਾਇਮਾ ਜੀ, ਬੰਦੇ ਨੂੰ ਹਰ ਹਾਲ ਵਿੱਚ ਖੁਸ਼ ਰਹਿਣਾ ਚਾਹੀਦਾ ਹੈ,
2: ਬਿਲਕੁਲ,
4: ਕਿਉਂਕਿ ਅੰਦਰ ਦੀ ਖੁਸ਼ੀ ਬਿਮਾਰੀ ਤੋਂ ਬਚਾਉਂਦੀ ਹੈ।
2: ਸਹੀ ਸੁਲੇਮਾਨ ਸਾਹਿਬ, ਤੁਸੀਂ ਬਿਲਕੁਲ ਠੀਕ ਫਰਮਾਇਆ, ਪਰ ਬਾਜ਼ ਬੰਦੇ ਤੇ ਹਰ ਵੇਲੇ ਸੜੇ ਹੀ ਰਹਿੰਦੇ ਨੇ। ਸੁਲੇਮਾਨ ਸਾਹਿਬ, ਇਸ ਪਰੇਸ਼ਾਨੀ ਦਾ ਕੀ ਹਾਲ ਹੈ? ਕਿਉਂਕਿ SMS ਇਸ ਪਰੇਸ਼ਾਨੀ ਬਾਰੇ ਵੇ ਜਿਹੜਾ ਸਾਡੇ ਇੱਕ ਭਰਾ ਸ਼ਬੀਰ ਨਿਆਜ਼ੀ ਹੋਣਾ ਲਿਖਿਆ ਹੈ।
4: ਜੀ ਜੀ।
2: ਇਹ ਕਹਿੰਦੇ ਨੇ ਕਿ ਮੈਂ ਆਪਣੀ ਕਮਜ਼ੋਰੀ ਬਾਰੇ ਬਹੁਤ ਹੀ ਪਰੇਸ਼ਾਨ ਹਾਂ।
4: ਅੱਛਾ।
2: ਕੋਈ ਸ਼ੈ ਚੰਗੀ ਨਹੀਂ ਲੱਗਦੀ, ਮਿਹਰਬਾਨੀ ਕਰਕੇ ਮੈਨੂੰ ਮਸ਼ਵਰਾ ਦਿਓ ਕਿ ਮੈਂ ਕੀ ਕਰਾਂ। ਸੁਲੇਮਾਨ ਸਾਹਿਬ, ਇਹ ਭਾਈ ਤੇ ਵਾਕਈ ਬਹੁਤ ਪਰੇਸ਼ਾਨ ਨੇ।
4: ਸਹਿਮਾ ਜੀ, ਮੈਂ ਵੀ ਦੱਸਣਾ ਵਾਂ, ਮੈਂ ਸ਼ਬੀਰ ਭਾਈ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਮੇਰੀ ਨਜ਼ਰ ਵਿੱਚ ਇਹ ਕੋਈ ਵੱਡਾ ਮਸਲਾ ਨਹੀਂ।
2: ਅੱਛਾ।
4: ਕਿਉਂਕਿ ਮੇਰੇ ਕੋਲ ਤੇ ਇਹੋ ਜਿਹੇ ਮਰੀਜ਼ ਰੋਜ਼ਾਨਾ ਆਉਂਦੇ ਹੀ ਰਹਿੰਦੇ ਨੇ ਅਤੇ ਅੱਲਾਹ ਦੀ ਮਿਹਰਬਾਨੀ ਨਾਲ ਜਦੋਂ ਇਲਾਜ ਕਰਾਉਂਦੇ ਨੇ ਤੇ ਰੱਬ ਤੇ ਉਹਨਾਂ ਤੇ ਕਰਮ ਕਰ ਦਿੰਦਾ ਹੈ। ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ, ਮੈਂ ਤੁਹਾਨੂੰ ਇਹੋ ਜਿਹੀ ਦਵਾਈ ਦਵਾਂਗਾ ਤੇ ਤੁਸੀਂ ਵੀ ਸਿਹਤਮੰਦ ਲੋਕਾਂ ਵਾਂਗੂ ਹੋ ਜਾਓਗੇ।
2: ਜੀ ਸ਼ਬੀਰ ਭਾਈ, ਹੁਣ ਫਿਕਰ ਵਾਲੀ ਕੋਈ ਗੱਲ ਨਹੀਂ, ਕਿਉਂਕਿ ਸੁਲੇਮਾਨ ਸਾਹਿਬ ਤੁਹਾਡੇ ਨਾਲ ਨੇ ਜਿਨ੍ਹਾਂ ਦੀ ਦਵਾਈ ਨਾਲ ਬੜੇ ਬੜੇ ਪੁਰਾਣੇ ਮਰੀਜ਼ ਵੀ ਠੀਕ ਹੋ ਜਾਂਦੇ ਨੇ। ਸੁਲੇਮਾਨ ਸਾਹਿਬ, ਤੁਹਾਡੇ ਕੋਲ ਅਖੀਰ ਕੀ ਜਾਦੂ ਹੈ? ਕਿਹੜੀ ਗਿੱਦੜ ਸਿੰਘੀ ਹੈ ਜਿਹਦੇ ਨਾਲ ਮਰੀਜ਼ ਫੌਰਨ ਠੀਕ ਹੋ ਜਾਂਦੇ ਨੇ?
4: ਸਹਿਮਾ ਜੀ, ਮੈਂ ਤੁਹਾਨੂੰ ਜਾਦੂਗਰ ਜਾਂ ਜੋਗੀ ਨਜ਼ਰ ਆਉਂਦਾ ਵਾਂ।
2: ਨਹੀਂ ਸੁਲੇਮਾਨ ਸਾਹਿਬ, ਮੇਰਾ ਮਤਲਬ ਇਹ ਨਹੀਂ, ਮੈਂ ਤੇ ਉਸ ਜਾਦੂ ਦੀ ਗੱਲ ਕਰ ਰਹੀ ਹਾਂ ਜਿਹੜਾ ਸਿਰ ਚੜ ਕੇ ਬੋਲਦਾ, ਯਾਨੀ ਇੱਧਰ ਇਲਾਜ ਹੋਇਆ ਉੱਧਰ ਮਰੀਜ਼ ਨੂੰ ਆਰਾਮ ਆ ਗਿਆ।
4: ਅੱਛਾ, ਤੇ ਇੰਜ ਆਖੋ ਨਾ। ਸਹਿਮਾ ਜੀ, ਇਹ ਜਾਦੂ ਇਹ ਸੋਹਣੇ ਰੱਬ ਦੀ ਜੜੀ ਬੂਟੀਆਂ ਦਾ ਏ, ਜਿਨ੍ਹਾਂ ਨੂੰ ਸੋਹਣੇ ਰੱਬ ਨੇ ਬੰਦੇ ਲਈ ਸ਼ਿਫਾ ਦਾ ਜ਼ਰੀਆ ਬਣਾਇਆ ਏ,
2: ਬੇਸ਼ੱਕ,
4: ਤੇ ਇਹਨਾਂ ਵਿੱਚ ਸਿਹਤ ਰੱਖੀ ਏ।
2: ਜੀ ਬੇਸ਼ੱਕ ਸੁਲੇਮਾਨ ਸਾਹਿਬ, ਅਗਲੀ ਈਮੇਲ ਜੋੜਾਂ ਦੇ ਦਰਦ ਬਾਰੇ ਵੇ, ਜਿਹੜੀ ਸਾਡੇ ਇੱਕ ਭਰਾ ਜਾਵੇਦ ਫਾਰੂਕੀ ਹੋਰਾਂ ਲਿਖੀ ਹੈ।
4: ਜੀ ਜੀ।
2: ਇਹ ਕਹਿੰਦੇ ਨੇ ਕਿ ਮੈਂ ਤੁਹਾਡਾ ਪੁਰਾਣਾ ਮਰੀਜ਼ ਹਾਂ,
4: ਠੀਕ,
2: ਤੇ ਮੈਂ ਤੁਹਾਡਾ ਇਲਾਜ ਸ਼ੁਰੂ ਕੀਤਾ ਸੀ ਪਰ ਮੈਂ 1 ਸਾਲ ਲਈ ਮੁਲਕ ਤੋਂ ਬਾਹਰ ਟੁੱਟ ਗਿਆ।
4: ਅੱਛਾ।
2: ਜਿਹਦੀ ਵਜ੍ਹਾ ਨਾਲ ਇਲਾਜ ਛੁੱਟ ਗਿਆ। ਸੁਲੇਮਾਨ ਸਾਹਿਬ, ਮੇਰੇ ਗੋਡਿਆਂ ਵਿੱਚ ਬਹੁਤ ਹੀ ਪੀੜ ਹੁੰਦੀ ਹੈ, ਮੈਂ ਫਿਰ ਇਲਾਜ ਕਰਵਾਉਣਾ ਚਾਹੁੰਦਾ ਵਾਂ।
4: ਜਾਵੇਦ ਭਾਈ, ਜੇ ਤੁਸੀਂ ਇਲਾਜ ਨਾ ਛੱਡਦੇ ਤਾਂ ਹੁਣ ਤੱਕ ਤੁਸੀਂ ਠੀਕ ਹੋ ਜਾਂਦੇ।
2: ਸਹੀ।
4: ਬਹਰਹਾਲ ਇਹ ਜ਼ਿਹਨ ਵਿੱਚ ਰੱਖੋ ਕਿ ਤੁਹਾਡੀ ਬਿਮਾਰੀ ਪੁਰਾਣੀ ਹੈ ਤੇ 1 ਸਾਲ ਵਿੱਚ ਬਿਮਾਰੀ ਜ਼ਰੂਰ ਵਧੀ ਹੋਵੇਗੀ, ਇਸ ਲਈ ਇਹ ਜ਼ਰੂਰੀ ਹੈ ਕਿ ਤੁਹਾਡਾ ਚੰਗੀ ਤਰ੍ਹਾਂ ਚੈੱਕਅਪ ਕੀਤਾ ਜਾਵੇਗਾ, ਯਾਨੀ ਜਾਂਚ ਕੀਤੀ ਜਾਵੇਗੀ ਕਿ ਬਿਮਾਰੀ ਕਿਸ ਸਟੇਜ 'ਤੇ ਵੇ। ਇਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਆ ਜਾਓ, ਮੈਂ ਪੂਰੀ ਤਰ੍ਹਾਂ ਤੁਹਾਡੀ ਜਾਂਚ ਪੜਤਾਲ ਤੋਂ ਬਾਅਦ ਤੁਹਾਡੇ ਲਈ ਦਵਾਈ ਲਿਖਾਂਗਾ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਗੋਡਿਆਂ ਦੀ ਪੀੜ ਬਿਲਕੁਲ ਠੀਕ ਹੋ ਜਾਵੇਗੀ
2: ਅਤੇ
4: ਪਿੰਡੇ 'ਤੇ ਜੋੜਾਂ ਅਤੇ ਹੱਡੀਆਂ ਨੂੰ ਤਾਕਤ ਵੀ ਮਿਲੇਗੀ। ਬਸ ਤੁਸੀਂ ਸੋਹਣੇ ਰੱਬ 'ਤੇ ਯਕੀਨ ਰੱਖੋ, ਉਹੀ ਤੁਹਾਨੂੰ ਸ਼ਿਫਾ ਦੇਵੇਗਾ।
2: ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਇਹ ਈਮੇਲ ਸਾਡੇ ਇੱਕ ਭਰਾ ਹਨੀਫ ਚੌਧਰੀ ਹੋਰਾਂ ਲਿਖੀ ਹੈ
4: ਜੀ।
2: ਇਹਨਾਂ ਨੂੰ ਸਾਹ ਦਾ ਮਸਲਾ ਹੈ, ਯਾਨੀ ਇਹਨਾਂ ਦਾ ਸਾਹ ਫੁੱਲਦਾ ਰਹਿੰਦਾ ਹੈ, ਤੇ ਇਹ ਤੁਹਾਨੂੰ ਮਿਲਣਾ ਚਾਹੁੰਦੇ ਨੇ।
4: ਜ਼ਰੂਰ ਮਿਲਣ ਜੀ। ਸਹਿਮਾ ਜੀ, ਇਹ ਤਾਂ ਬਹੁਤ ਹੀ ਚੰਗੀ ਗੱਲ ਹੈ ਕਿ ਮਰੀਜ਼ ਆਪ ਆਵੇ, ਚੈੱਕਅਪ ਕਰਵਾਵੇ ਤੇ ਬਿਮਾਰੀ ਦੀ ਚੰਗੀ ਤਰ੍ਹਾਂ ਤਸ਼ਖੀਸ ਹੋ ਜਾਵੇਗੀ, ਤੇ ਜਦੋਂ ਮੁਕੰਮਲ ਤਸ਼ਖੀਸ ਹੋਵੇਗੀ ਤੇ ਇਲਾਜ ਦਾ ਫਾਇਦਾ ਵੀ ਛੇਤੀ ਹੋ ਜਾਵੇਗਾ। ਹਨੀਫ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਆ ਸਕਦੇ ਹੋ ਤੇ ਆ ਜਾਓ
2: ਜੀ। ਸੋਹਣੇ ਭੈਣ ਭਰਾਓ, ਤੁਹਾਡੀ ਅਗਲੀ ਈਮੇਲ ਤੋਂ ਪਹਿਲਾਂ ਮੈਂ ਲਿਖਵਾਨੀ ਆ ਆਪਣਾ ਪਤਾ ਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੋਹਣੇ ਭੈਣ ਭਰਾ, ਮੁਲਕ ਦੇ ਸਿਆਣੇ ਤੇ ਮੰਨੇ ਪਰਮੰਨੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਹੋਰਾਂ ਦਾ ਪਤਾ ਤੁਹਾਨੂੰ ਮਿਲ ਗਿਆ। ਹੁਣ ਤੁਸੀਂ ਕਿਸੇ ਵੀ ਬਿਮਾਰੀ ਤੋਂ ਘਬਰਾਉਣਾ ਨਹੀਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜਦੋਂ ਤੁਸੀਂ ਇਲਾਜ ਕਰਵਾਓਗੇ ਤੇ ਰੱਬ ਤੁਹਾਨੂੰ ਜ਼ਰੂਰ ਆਰਾਮ ਦੇਵੇਗਾ। ਸੁਲੇਮਾਨ ਸਾਹਿਬ, ਮੈਦੇ ਦੀਆਂ ਬਿਮਾਰੀਆਂ ਬਹੁਤ ਵੱਧਦੀਆਂ ਜਾ ਰਹੀਆਂ ਨੇ
4: ਜੀ ਜੀ,
2: ਤੇ ਸਾਡੇ ਕੋਲ ਇਸ ਬਾਰੇ ਬਹੁਤ ਸਾਰੇ ਈਮੇਲਸ ਤੇ SMS ਵੀ ਆਏ ਨੇ
4: ਜੀ।
2: ਇਹ SMS ਵਸੀਮ ਹੋਰਾਂ ਦਾ ਹੈ। ਇਹ ਕਹਿੰਦੇ ਨੇ ਕਿ ਭੁੱਖ ਨਹੀਂ ਲੱਗਦੀ, ਜੇ ਥੋੜੀ ਬਹੁਤੀ ਰੋਟੀ ਖਾਵਾਂ ਤੇ ਢਿੱਡ ਫੁੱਲ ਜਾਂਦਾ ਹੈ, ਖੱਟੀਆਂ ਖੱਟੀਆਂ ਡਕਾਰਾਂ ਤੇ ਸੀਨੇ ਵਿੱਚ ਗਰਮੀ ਜੀ ਲੱਗਦੀ ਹੈ, ਕਬਜ਼ ਵੀ ਰਹਿੰਦੀ ਹੈ ਤੇ ਗੈਸ ਭਰਦੀ ਹੈ। ਮੈਂ ਗੈਸ ਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਹਾਂ
4: ਜੀ।
2: ਵੈਸੇ ਸੁਲੇਮਾਨ ਸਾਹਿਬ, ਗੈਸ ਦੀ ਵਜ੍ਹਾ ਨਾਲ ਮੈਂ ਵੀ ਬਹੁਤ ਪਰੇਸ਼ਾਨ ਹਾਂ, ਕਿਉਂਕਿ ਗੈਸ ਦੀ ਲੋਡ ਸ਼ੇਡਿੰਗ ਬਹੁਤ ਹੀ ਹੋ ਰਹੀ ਹੈ।
4: ਓਹੋ ਸਹਿਮਾ ਜੀ, ਤੁਸੀਂ ਮਜ਼ਾਕ ਤੋਂ ਬਾਜ਼ ਨਹੀਂ ਆਉਂਦੇ। ਸਹਿਮਾ ਜੀ, ਰੱਬ ਨਾ ਕਰੇ ਜੇ ਤੁਹਾਨੂੰ ਇਹੋ ਜਿਹਾ ਮਸਲਾ ਹੋ ਗਿਆ ਨਾ ਤੇ ਤੁਸੀਂ ਗੈਸ ਦੀ ਲੋਡ ਸ਼ੇਡਿੰਗ ਨੂੰ ਭੁੱਲ ਜਾਓਗੇ, ਕਿਉਂਕਿ ਬਹੁਤ ਬੁਰੀ ਬਿਮਾਰੀ
2: ਹੈ।
4: ਵਸੀਮ ਭਾਈ, ਮੇਦੇ ਦੀ ਖਰਾਬੀ ਦੀ ਸਭ ਤੋਂ ਵੱਡੀ ਵਜ੍ਹਾ ਗਜ਼ਾ ਦੀ ਖਰਾਬੀ ਹੈ, ਬਾਜ਼ ਨਹੀਂ ਆਉਂਦੇ। ਸਹਿਮਾ ਜੀ, ਰੱਬ ਨਾ ਕਰੇ ਜੇ ਤੁਹਾਨੂੰ ਇਹੋ ਜਿਹਾ ਮਸਲਾ ਹੋ ਗਿਆ ਨਾ ਤੇ ਤੁਸੀਂ ਗੈਸ ਦੀ ਲੋਡ ਸ਼ੇਡਿੰਗ ਨੂੰ ਭੁੱਲ ਜਾਓਗੇ, ਕਿਉਂਕਿ ਬਹੁਤ ਬੁਰੀ ਬਿਮਾਰੀ ਹੈ।

0: ਤਕਲੀਫ ਹੋ ਜਾਂਦੀ ਹੈ।
1: ਸਹੀ
0: ਮੇਰੇ ਭਾਈ, ਤੁਸੀਂ ਆਪਣੀ ਗਿਜ਼ਾ ਨੂੰ ਬਦਲੋ ਤੇ ਰੋਟੀ ਖਾਣ ਤੋਂ ਬਾਅਦ ਸੈਰ ਜ਼ਰੂਰ ਕਰਿਆ ਕਰੋ। ਇਹਦੇ ਇਲਾਵਾ ਹਲੀਮ, ਨਿਆਰੀ, ਤਿੱਕੇ ਤੇ ਕਬਾਬ ਵਗੈਰਾ ਨਾ ਖਾਓ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਦੇਰ ਨਾਲ ਹਜ਼ਮ ਹੁੰਦੀਆਂ ਨੇ ਅਤੇ ਮੇਦੇ 'ਤੇ ਗੈਰ ਜ਼ਰੂਰੀ ਬੋਝ ਪੈਂਦਾ ਹੈ। ਵਸੀਮ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਨੂੰ ਦਵਾਈਆਂ ਲਿਖ ਦਿਆਂਗਾ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਥੋੜ੍ਹੇ ਜਿਹੇ ਚਿਰ ਵਿੱਚ ਇਲਾਜ ਤੋਂ ਬਾਅਦ ਤੁਹਾਡਾ ਮੇਦਾ ਬਿਲਕੁਲ ਠੀਕ ਹੋ ਜਾਵੇਗਾ ਅਤੇ ਫਿਰ ਤੁਸੀਂ ਆਪਣੀ ਪਸੰਦ ਦੀ ਹਰ ਸ਼ੈ ਖਾ ਸਕੋਗੇ।
1: ਵਸੀਮ ਭਾਈ, ਤੁਹਾਨੂੰ ਆਪਣੇ SMS ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੀ ਗੱਲ 'ਤੇ ਜ਼ਰੂਰ ਅਮਲ ਕਰਨਾ। ਸੁਲੇਮਾਨ ਸਾਹਿਬ, ਹਾਈਪਰਟਾਈਟਿਸ ਬਾਰੇ ਤੁਹਾਡੀ ਹਕਮਤ ਕੀ ਕਹਿੰਦੀ ਹੈ? ਸੁਲੇਮਾਨ ਸਾਹਿਬ, ਅਗਲੀ ਮੇਲ ਹਾਈਪਰਟਾਈਟਿਸ ਬਾਰੇ ਹੀ ਹੈ, ਜਿਹੜੀ ਮੁਸ਼ਤਾਕ ਸਿਆਲ ਹੋਰਾਂ ਲਿਖੀ ਹੈ।
0: ਜੀ ਜੀ।
1: ਇਹ ਕਹਿੰਦੇ ਨੇ ਕਿ ਮੇਰੇ ਛੋਟੇ ਭਾਈ ਨੂੰ ਹਾਈਪਰਟਾਈਟਿਸ ਹੋ ਗਿਆ ਸੀ।
0: ਅੱਛਾ।
1: ਜਿਹਦਾ ਬਹੁਤ ਇਲਾਜ ਕਰਵਾਇਆ, ਬੜਾ ਰੁਪਿਆ ਖਰਚ ਕੀਤਾ, ਪਰ ਜਦੋਂ ਟੈਸਟ ਕਰਵਾਇਆ ਤੇ ਪਤਾ ਲੱਗਿਆ ਕਿ ਬਿਮਾਰੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ। ਇਹ ਦੱਸੋ ਕਿ ਦੇਸੀ ਇਲਾਜ ਨਾਲ ਹਾਈਪਰਟਾਈਟਿਸ ਠੀਕ ਹੋ ਸਕਦਾ?
0: ਮੁਸ਼ਤਾਕ ਭਾਈ, ਰੱਬ ਨੇ ਕੋਈ ਬਿਮਾਰੀ ਇਹੋ ਜਿਹੀ ਨਹੀਂ ਕੱਲੀ ਜਿਹਦਾ ਇਲਾਜ ਨਾ ਹੋਵੇ।
1: ਬਿਲਕੁਲ।
0: ਬਸ ਬੰਦੇ ਦਾ ਕੰਮ ਹੈ ਕਿ ਉਹ ਆਪਣੇ ਰੱਬ ਤੇ ਭਰੋਸਾ ਰੱਖੇ ਤੇ ਇਲਾਜ ਕਰਾਏ, ਬਾਕੀ ਨਤੀਜਾ ਉਸ ਰੱਬ ਤੇ ਛੱਡ ਦੇਵੇ। ਮੁਸ਼ਤਾਕ ਭਾਈ, ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਇਸ ਵੇਲੇ ਸਾਰੀ ਦੁਨੀਆ ਵਿੱਚ ਜੜੀ ਬੂਟੀਆਂ ਨੂੰ ਬੜੇ ਸ਼ੌਕ ਅਤੇ ਬੜੇ ਭਰੋਸੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਜੜੀ ਬੂਟੀਆਂ ਨਾਲ ਹੈਪਾਟਾਈਟਿਸ ਦੀ ਵੈਕਸੀਨ ਯਾਨੀ ਹਫਾਸਤੀ ਦਵਾ ਵੀ ਤਿਆਰ ਕੀਤੀ ਜਾਂਦੀ ਹੈ। ਇਸ ਲਈ ਤੁਸੀਂ ਬੇਫਿਕਰ ਹੋ ਕੇ ਆਪਣੇ ਭਰਾ ਦਾ ਇਲਾਜ ਕਰਾਓ ਅਤੇ ਇਸ ਇਲਾਜ ਦਾ ਅਸਰ ਵੇਖਣ ਲਈ ਇਲਾਜ ਤੋਂ ਪਹਿਲਾਂ ਅਤੇ ਇਲਾਜ ਤੋਂ ਬਾਅਦ ਯਾਨੀ ਦੋ ਵਾਰੀ LFT ਕਰਾਓ। ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਕਿ ਤੁਹਾਡਾ ਇਲਾਜ ਕਿੰਨਾ ਜ਼ਬਰਦਸਤ ਹੈ ਅਤੇ ਇਹਦੇ ਵਿੱਚ ਕਿੰਨੀ ਸ਼ਫਾ ਹੈ। ਮੁਸ਼ਤਾਕ ਭਾਈ, ਸੋਹਣੇ ਰੱਬ ਨੇ ਚਾਹਿਆ ਅਤੇ ਤੁਹਾਡੇ ਭਾਈ ਬਿਲਕੁਲ ਠੀਕ ਹੋ ਜਾਣਗੇ। ਤੁਸੀਂ ਕਿਸੇ ਦਿਨ ਆਪਣੇ ਭਰਾ ਨੂੰ ਦਵਾਖਾਨੇ 'ਤੇ ਲੈ ਕੇ ਆਓ, ਮੈਂ ਦਵਾਈ ਪਰਹੇਜ਼ ਦੇ ਅਹਤਿਆਤ ਬਾਰੇ ਸਾਰੀ ਗੱਲ ਸਮਝਾ ਦਿਆਂਗਾ। ਸੋਹਣੇ ਰੱਬ ਦੇ ਕਰਮ ਨਾਲ ਤੁਹਾਡੇ ਭਾਈ ਬਿਲਕੁਲ ਠੀਕ ਹੋ ਜਾਣਗੇ
1: ਇਨਸ਼ਾਅੱਲਾ ਤਾਲਾ। ਜੀ ਮੁਸ਼ਤਾਕ ਭਾਈ, ਤੁਹਾਡੀ ਈਮੇਲ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਗਈ ਅਤੇ ਸੁਲੇਮਾਨ ਸਾਹਿਬ ਨੇ ਮਸ਼ਵਰਾ ਵੀ ਤੁਹਾਡੇ ਜਿਹੜਾ ਦਿੱਤਾ ਹੈ, ਇਸ ਮਸ਼ਵਰੇ 'ਤੇ ਅਮਲ ਕਰੋ, ਰੱਬ ਜ਼ਰੂਰ ਮਿਹਰ ਕਰੇਗਾ। ਸੁਲੇਮਾਨ ਸਾਹਿਬ, ਵਾਰੀ ਹੈ ਇਸ ਈਮੇਲ ਦੀ ਜਿਹੜੀ ਸਾਡੀ ਇੱਕ ਭੈਣ ਹੋਰਾਂ ਲਿਖੀ ਹੈ। ਕਹਿੰਦੇ ਨੇ ਕਿ ਮੇਰਾ ਵਜ਼ਨ ਬਹੁਤ ਵੱਧ ਗਿਆ, ਮੈਂ ਦਿਨ 'ਚ ਸਿਰਫ ਇੱਕ ਵਾਰੀ ਰੋਟੀ ਖਾਂਦੀ ਹਾਂ ਪਰ ਜਿਸਮ ਮੋਟਾ ਹੀ ਹੁੰਦਾ ਜਾ ਰਿਹਾ, ਟੁਰਨ ਫਿਰਨ ਨਾਲ ਸਾਹ ਫੁੱਲਦੀ ਹੈ, ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ। ਵੈਸੇ ਸੁਲੇਮਾਨ ਸਾਹਿਬ, ਮੋਟਾਪਾ ਤੇ ਮੈਨੂੰ ਵੀ ਜਿਹੜਾ ਨਾ ਬਹੁਤ ਬੁਰਾ ਲੱਗਦਾ, ਇਹ ਜਿਹੜਾ ਮੋਟੇ ਬੰਦੇ ਹੁੰਦੇ ਨੇ ਨਾ, ਇੰਜ ਲੱਗਦੇ ਨੇ ਜਿਵੇਂ ਬੋਲਣ ਵਾਲੀ ਮੱਚ ਹੁੰਦੀ ਹੈ, ਸਾਰੀ ਸਮਾਰਟਨੈਸ ਮੁੱਕ ਜਾਂਦੀ ਹੈ।
0: ਸਹਿਮਾ ਜੀ, ਮੋਟਾਪੇ ਨਾਲ ਸਿਰਫ ਸਮਾਰਟਨੈਸ ਹੀ ਖਤਮ ਨਹੀਂ ਹੁੰਦੀ ਬਲਕਿ ਸ਼ੂਗਰ, ਜੋੜਾਂ ਦਾ ਦਰਦ, ਬਲੱਡ ਪ੍ਰੈਸ਼ਰ ਤੇ ਹੋਰ ਦੂਜੀਆਂ ਖਤਰਨਾਕ ਬਿਮਾਰੀਆਂ ਵੀ ਹੋ ਜਾਂਦੀਆਂ ਨੇ। ਇਸ ਲਈ ਇਹਦਾ ਫੌਰੀ ਉਪਾਅ ਕਰਨਾ ਚਾਹੀਦਾ ਹੈ। ਭੈਣ ਜੀ, ਤੁਸੀਂ ਫਾਕੇ ਨਾ ਕਰੋ, ਕਿਉਂਕਿ ਫਾਕੇ ਕਰਨ ਨਾਲ ਪਿੰਡੇ ਵਿੱਚ ਗਿਜ਼ਾ ਦੀ ਕਮੀ ਹੋ ਜਾਂਦੀ ਹੈ ਜਿਹਦੇ ਨਾਲ ਕਮਜ਼ੋਰੀ ਵੱਧ ਜਾਂਦੀ ਹੈ ਅਤੇ ਪਿੰਡੇ ਵਿੱਚ ਤਾਜ਼ਾ ਖੂਨ ਨਹੀਂ ਬਣਦਾ। ਇਸ ਲਈ ਰੋਟੀ 3 ਟਾਈਮ ਖਾਓ, ਪਰ ਗਿਜ਼ਾ ਵਿੱਚ ਵੱਡਾ ਗੋਸ਼ਤ, ਚਾਵਲ, ਮਾਂਹ ਦੀ ਦਾਲ, ਗੋਭੀ ਅਤੇ ਘਿਓ ਤੇਲ ਵਿੱਚ ਤਲੀਆਂ ਹੋਈਆਂ ਚੀਜ਼ਾਂ ਦੇ ਨਾਲ ਨਾਲ ਬਾਜ਼ਾਰੀ ਸ਼ੈਵਾਂ ਬਿਲਕੁਲ ਨਾ ਖਾਓ। ਭੈਣ ਜੀ, ਅਸੀਂ ਆਪਣੇ ਦਵਾਖਾਨੇ 'ਤੇ ਜੜੀ ਬੂਟੀਆਂ ਨਾਲ ਇੱਕ ਬਹੁਤ ਹੀ ਵਧੀਆ ਅਤੇ ਫੌਰੀ ਅਸਰ ਕਰਨ ਵਾਲੀ ਇੱਕ ਦਵਾਈ ਤਿਆਰ ਕੀਤੀ ਹੈ ਜਿਹੜੀ ਮੋਟੇ ਬੰਦੇ ਨੂੰ ਦੁਬਲਾ ਪਤਲਾ ਅਤੇ ਸਮਾਰਟ ਕਰ ਦਿੰਦੀ ਹੈ ਤੋ ਕੋਈ ਪੁੱਠਾ ਨੁਕਸਾਨ ਵੀ ਨਹੀਂ ਹੁੰਦਾ, ਯਾਨੀ ਕਿ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। ਭੈਣ ਜੀ, ਤੁਹਾਨੂੰ ਇਹ ਹੀ ਦਵਾ ਪਾਰਸਲ ਕਰਾ ਰਿਹਾ ਵਾਂ, ਤੁਸੀਂ ਨਾਗੇ ਤੋਂ ਬਗੈਰ ਇਹ ਦਵਾਈ ਲੈਣੀ ਹੈ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਮੋਟਾਪੇ ਤੋਂ ਜਾਨ ਛੁੱਟ ਜਾਏਗੀ ਅਤੇ ਤੁਸੀਂ ਬਿਲਕੁਲ ਸਮਾਰਟ ਹੋ ਜਾਓਗੇ
1: ਇਨਸ਼ਾਅੱਲਾ। ਭੈਣ ਜੀ, ਤੁਸੀਂ ਸੁਲੇਮਾਨ ਸਾਹਿਬ ਦੀ ਦਵਾਈ ਜ਼ਰੂਰ ਇਸਤੇਮਾਲ ਕਰਨੀ। ਭੈਣ ਜੀ, ਮੈਂ ਤੁਹਾਨੂੰ ਇੱਕ ਰਾਜ਼ ਦੀ ਗੱਲ ਦੱਸਾਂ, ਉਹ ਇਹ ਵੇਖ ਕਿ ਮੈਂ ਵੀ ਇਹੀ ਦਵਾ ਵਰਤੀ ਸੀ ਅਤੇ ਹੁਣ ਮੈਂ ਰੱਬ ਦੀ ਮਿਹਰਬਾਨੀ ਨਾਲ ਬਹੁਤ ਹੀ ਸਮਾਰਟ ਹੋ ਗਈ ਹਾਂ। ਸੁਲੇਮਾਨ ਸਾਹਿਬ, ਇਹ ਈਮੇਲ ਜਨਾਬ ਆਸਿਫ ਲਤੀਫ ਹੋਰਾਂ ਲਿਖੀ ਹੈ।
0: ਜੀ ਜੀ।
1: ਇਹ ਕਹਿੰਦੇ ਨੇ ਕਿ ਮੇਰੀ ਉਮਰ 46 ਸਾਲ ਹੈ, ਮੈਨੂੰ ਅਸਾਬੀ ਕਮਜ਼ੋਰੀ ਦੀ ਤਕਲੀਫ ਹੈ ਅਤੇ ਫਿਕਰ ਵੱਧਦੀ ਜਾ ਰਹੀ ਹੈ। ਮੈਂ ਤਾਕਤ ਦੀਆਂ ਗੋਲੀਆਂ ਵੀ ਖਾਧੀਆਂ ਸਨ ਪਰ ਉਹਨਾਂ ਗੋਲੀਆਂ ਨਾਲ ਦਿਲ ਘਬਰਾਉਣ ਲੱਗ ਪਿਆ ਅਤੇ ਮੈਂ ਛੱਡ ਦਿੱਤੀਆਂ। ਸੁਲੇਮਾਨ ਸਾਹਿਬ, ਲੋਕੀ ਕਹਿੰਦੇ ਨੇ ਕਿ ਇਸ ਉਮਰ ਵਿੱਚ ਹੋਣ ਵਾਲੀ ਕਮਜ਼ੋਰੀ ਦਾ ਕੋਈ ਇਲਾਜ ਨਹੀਂ।
0: ਜੀ।
1: ਤੁਹਾਡਾ ਕੀ ਖਿਆਲ ਹੈ, ਜੇ ਮੇਰਾ ਇਲਾਜ ਹੋ ਸਕਦਾ ਹੈ ਤੇ ਮੈਂ ਦਵਾਖਾਨੇ 'ਤੇ ਆ ਜਾਵਾਂ?
0: ਆਸਫ ਭਾਈ, ਲੋਕਾਂ ਦੀਆਂ ਗੱਲਾਂ 'ਤੇ ਨਾ ਜਾਓ, ਕਿਉਂਕਿ ਇਹ ਗੱਲ ਬਿਲਕੁਲ ਗਲਤ ਹੈ ਕਿ ਵਡੇਰੀ ਉਮਰ ਦੀ ਕਮਜ਼ੋਰੀ ਦੂਰ ਨਹੀਂ ਹੁੰਦੀ। ਮੇਰੇ ਭਾਈ, ਜਦੋਂ ਸ਼ੂਗਰ ਨਾਲ ਹੋਣ ਵਾਲੀ ਅਸਾਬੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਤਾਂ ਵਡੇਰੀ ਉਮਰ ਦੇ ਮਰਦਾਂ ਦੀ ਕਮਜ਼ੋਰੀ ਕਿਉਂ ਦੂਰ ਨਹੀਂ ਹੋ ਸਕਦੀ? ਮੇਰੇ ਭਾਈ, ਗੱਲ ਹੁੰਦੀ ਹੈ ਤਸ਼ਖੀਸ ਦੀ, ਉਸ ਤੋਂ ਬਾਅਦ ਚੰਗੀ ਦਵਾ ਦੀ। ਜੇ ਇਹ ਦੋਵੇਂ ਗੱਲਾਂ ਪੂਰੀਆਂ ਕੀਤੀਆਂ ਜਾਣ ਤਾਂ ਮਰੀਜ਼ ਦੀ ਸਾਰੀ ਬਿਮਾਰੀ ਠੀਕ ਹੋ ਜਾਂਦੀ ਹੈ। ਆਸਫ ਭਾਈ, ਮੈਂ ਤੁਹਾਨੂੰ ਅਤੇ ਤੁਹਾਡੇ ਵਰਗੇ ਦੂਜੇ ਮਰੀਜ਼ਾਂ ਨੂੰ ਇਹ ਗੱਲ ਦੱਸਦੇ ਹਾਂ ਕਿ ਤਾਕਤ ਵਾਸਤੇ ਗੋਲੀਆਂ ਵਗੈਰਾ ਕਦੀ ਇਸਤੇਮਾਲ ਨਾ ਕਰੋ, ਕਿਉਂਕਿ ਇਹੋ ਜਿਹੀਆਂ ਗੋਲੀਆਂ ਨਾਲ ਗੁਰਦੇ ਖਰਾਬ ਹੋ ਜਾਂਦੇ ਨੇ। ਭਾਈ ਜੀ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਡੀ ਤਬੀਅਤ ਅਤੇ ਜਿਸਮਾਨੀ ਹਾਲਤ ਦੇ ਮੁਤਾਬਕ ਕੋਈ ਚੰਗੀ ਜਿਹੀ ਦਵਾਈ ਲਿਖ ਦਿਆਂਗਾ ਜਿਹਦੇ ਨਾਲ ਤੁਹਾਡੀ ਸਾਰੀ ਪਰੇਸ਼ਾਨੀ ਮੁੱਕ ਜਾਏਗੀ ਅਤੇ ਇਨਸ਼ਾਅੱਲਾ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇ।

0: ਵਧਣਗੀ।
1: ਬੇਸ਼ੱਕ ਜੀ। ਆਸਿਫ ਭਾਈ, ਤੁਹਾਨੂੰ ਸੁਲੇਮਾਨ ਸਾਹਿਬ ਦਾ ਮਸ਼ਵਰਾ ਮਿਲ ਗਿਆ, ਹੁਣ ਤੁਹਾਡੀ ਫਿਕਰ ਮੁੱਕ ਜਾਣੀ ਚਾਹੀਦੀ ਹੈ। ਇਨਸ਼ਾਅੱਲਾ ਤੁਸੀਂ ਠੀਕ ਹੋ ਜਾਵੋਗੇ। ਸੁਲੇਮਾਨ ਸਾਹਿਬ, ਦਿਲ ਕਰਦਾ ਹੈ ਕਿ ਤੁਹਾਡੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਦੇ ਰਹੀਏ, ਪਰ ਕੀ ਕਰੀਏ, ਪ੍ਰੋਗਰਾਮ ਦਾ ਵੇਲਾ ਹੀ ਮੁੱਕ ਜਾਂਦਾ ਹੈ। ਇਸ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ ਅਤੇ ਸਾਡੇ ਭੈਣ ਭਰਾਵਾਂ ਨੂੰ ਸਿਹਤ ਬਾਰੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਸਰਮਾ ਜੀ, ਮੈਂ ਵੀ ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਮੈਨੂੰ ਭੈਣ ਭਰਾਵਾਂ ਦੀ ਖਿਦਮਤ ਦਾ ਮੌਕਾ ਦਿੰਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਸੋਹਣੇ ਭੈਣ ਭਰਾ, ਹੁਣ ਤੁਸੀਂ ਸਾਂਭੋ ਕਾਗਜ਼ ਤੇ ਪੈਨਸਿਲ, ਕਿਉਂਕਿ ਮੈਂ ਲਿਖਵਾਉਣ ਲੱਗੀ ਹਾਂ ਆਪਣਾ ਪਤਾ ਤੇ ਫੋਨ ਨੰਬਰ। ਤੇ ਜਨਾਬ ਲਿਖੋ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 0423772716, ਮੋਬਾਈਲ ਨੰਬਰ ਏ 0300414 2608, ਯਾਨੀ 0300414 2608, ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ, ਹੁਣ ਤੁਸੀਂ ਆਪ ਵੀ ਪ੍ਰੋਫੈਸਰ ਸੁਲੇਮਾਨ ਹੋਰਾਂ ਨੂੰ ਮਿਲ ਸਕਦੇ ਹੋ। ਤੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੱਕ ਰੱਬ ਰਾਖਾ।
2: ਕਿਉਂ ਜੀ, ਕੋਈ ਸ਼ੱਕ ਹੈ ਕਿਆ?

0: there's music, and then there's magic. One Above, FM 101.
1: अब वक्त हुआ चाहता है कमर्शियल ब्रेक का।
2: हर्बल एक्सपर्ट प्रोफेसर सुलेमान दे तिब्बी मशवरे। अस्सलाम वालेकुम सोनी पैन प्रो। ਤੁਹਾਡੀ ਭੈਣ ਯਾਨੀ ਇਸ ਪ੍ਰੋਗਰਾਮ ਦੀ ਮੇਜ਼ਬਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਉਹ ਪ੍ਰੋਗਰਾਮ ਲੈ ਕੇ ਆਈ ਹੈ ਜਿਹਦੇ ਵਿੱਚ ਸਾਡੇ ਮੁਲਕ ਦੇ ਮੰਨੇ ਪਰਮੰਨੇ ਤਬੀਬ ਪ੍ਰੋਫੈਸਰ ਸੁਲੇਮਾਨ ਸਾਹਿਬ ਤਸ਼ਰੀਫ ਲਿਆਉਂਦੇ ਨੇ, ਜਿਹੜੇ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ ਵੀ ਨੇ ਅਤੇ ਇਹਨਾਂ ਨੂੰ ਕਈ ਵਾਰੀ ਗੋਲਡ ਮੈਡਲ ਵੀ ਮਿਲਿਆ। ਸੋਹਣੇ ਭੈਣ ਭਰਾਓ, ਇਸ ਤੋਂ ਪਹਿਲਾਂ ਕਿ ਪ੍ਰੋਫੈਸਰ ਸੁਲੇਮਾਨ ਹੋਰਾਂ ਨਾਲ ਗੱਲਬਾਤ ਕੀਤੀ ਜਾਵੇ, ਤੁਸੀਂ ਕਾਗਜ਼ ਪੈਨਸਲ ਸੰਭਾਲੋ ਅਤੇ ਲਿਖੋ ਸਾਡਾ ਪਤਾ।
3: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160 ਯਾਨੀ 042-377-27160। ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਜੀ ਭੈਣ ਭਰਾਓ, ਇੰਤਜ਼ਾਰ ਦਾ ਵੇਲਾ ਮੁੱਕ ਗਿਆ ਅਤੇ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ ਜੀ ਆਇਆਂ ਨੂੰ ਸੁਣਾਓ, ਕੀ ਹਾਲ ਚਾਲ ਹੈ?
4: ਸਮਾਂ ਜੀ, ਰੱਬ ਦੀ ਮਿਹਰਬਾਨੀ ਨਾਲ ਹਾਲ ਤਾਂ ਬਿਲਕੁਲ ਠੀਕ ਹੈ, ਪਰ ਚਾਲ ਕੁਛ ਵਿਗੜੀ ਹੋਈ ਹੈ ਕਿਉਂਕਿ ਮੈਂ ਅੱਜ ਹੀ ਨਵੇਂ ਬੂਟ ਪਾਏ ਨੇ।
2: ਸੁਲੇਮਾਨ ਸਾਹਿਬ, ਤੁਸੀਂ ਤਾਂ ਮੈਨੂੰ ਡਰਾ ਹੀ ਦਿੱਤਾ। ਸੁਲੇਮਾਨ ਸਾਹਿਬ ਤੁਹਾਡੀ ਇਹ ਜਿਹੜੀ ਖੁਸ਼ ਰਹਿਣ ਦੀ ਤੇ ਖੁਸ਼ ਰੱਖਣ ਦੀ ਆਦਤ ਹੈ ਨਾ, ਇਹ ਬੜੀ ਚੰਗੀ ਹੈ। ਇਹਦੇ ਨਾਲ ਵੀ ਮਰੀਜ਼ ਦੀ ਅੱਧੀ ਬਿਮਾਰੀ ਮੁੱਕ ਜਾਂਦੀ ਹੈ।
4: ਸਹਿਮਾ ਜੀ, ਬੰਦੇ ਨੂੰ ਹਰ ਹਾਲ ਵਿੱਚ ਖੁਸ਼ ਰਹਿਣਾ ਚਾਹੀਦਾ ਹੈ,
2: ਬਿਲਕੁਲ,
4: ਕਿਉਂਕਿ ਅੰਦਰ ਦੀ ਖੁਸ਼ੀ ਬਿਮਾਰੀ ਤੋਂ ਬਚਾਉਂਦੀ ਹੈ।
2: ਸਹੀ ਸੁਲੇਮਾਨ ਸਾਹਿਬ, ਤੁਸੀਂ ਬਿਲਕੁਲ ਠੀਕ ਫਰਮਾਇਆ, ਪਰ ਬਾਜ਼ ਬੰਦੇ ਤੇ ਹਰ ਵੇਲੇ ਸੜੇ ਹੀ ਰਹਿੰਦੇ ਨੇ। ਸੁਲੇਮਾਨ ਸਾਹਿਬ, ਇਸ ਪਰੇਸ਼ਾਨੀ ਦਾ ਕੀ ਹਾਲ ਹੈ? ਕਿਉਂਕਿ ਇਸ ਪਰੇਸ਼ਾਨੀ ਬਾਰੇ ਵੇ ਜਿਹੜਾ ਸਾਡੇ ਇੱਕ ਭਰਾ ਸ਼ਬੀਰ ਨਿਆਜ਼ੀ ਹੋਰਾਂ ਲਿਖਿਆ ਹੈ,
4: ਜੀ ਜੀ,
2: ਇਹ ਕਹਿੰਦੇ ਨੇ ਕਿ ਮੈਂ ਆਪਣੀ ਕਮਜ਼ੋਰੀ ਬਾਰੇ ਬਹੁਤ ਹੀ ਪਰੇਸ਼ਾਨ ਹਾਂ।
4: ਅੱਛਾ,
2: ਕੋਈ ਸ਼ੈ ਚੰਗੀ ਨਹੀਂ ਲੱਗਦੀ, ਮਿਹਰਬਾਨੀ ਕਰਕੇ ਮੈਨੂੰ ਮਸ਼ਵਰਾ ਦਿਓ ਕਿ ਮੈਂ ਕੀ ਕਰਾਂ। ਸੁਲੇਮਾਨ ਸਾਹਿਬ, ਇਹ ਭਾਈ ਤਾਂ ਵਾਕਈ ਬਹੁਤ ਪਰੇਸ਼ਾਨ ਨੇ।
4: ਸਹਿਮਾ ਜੀ, ਮੈਂ ਵੀ ਦੱਸਣਾ ਵਾਂ, ਮੈਂ ਸ਼ਬੀਰ ਭਾਈ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਮੇਰੀ ਨਜ਼ਰ ਵਿੱਚ ਇਹ ਕੋਈ ਵੱਡਾ ਮਸਲਾ ਨਹੀਂ, ਕਿਉਂਕਿ ਮੇਰੇ ਕੋਲ ਤਾਂ ਇਹੋ ਜਿਹੇ ਮਰੀਜ਼ ਰੋਜ਼ਾਨਾ ਆਉਂਦੇ ਹੀ ਰਹਿੰਦੇ ਨੇ ਅਤੇ ਅੱਲਾਹ ਦੀ ਮਿਹਰਬਾਨੀ ਨਾਲ ਜਦੋਂ ਇਲਾਜ ਕਰਾਉਂਦੇ ਨੇ ਅਤੇ ਰੱਬ ਅਤੇ ਉਹਨਾਂ 'ਤੇ ਕਰਮ ਕਰ ਦਿੰਦਾ ਹੈ। ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਨੂੰ ਇਹੋ ਜਿਹੀ ਦਵਾਈ ਦੇਵਾਂਗਾ ਅਤੇ ਤੁਸੀਂ ਵੀ ਸਿਹਤਮੰਦ ਲੋਕਾਂ ਵਾਂਗੂ ਹੋ ਜਾਓਗੇ।
2: ਜੀ ਸ਼ਬੀਰ ਭਾਈ, ਹੁਣ ਫਿਕਰ ਵਾਲੀ ਕੋਈ ਗੱਲ ਨਹੀਂ, ਕਿਉਂਕਿ ਸੁਲੇਮਾਨ ਸਾਹਿਬ ਤੁਹਾਡੇ ਨਾਲ ਨੇ ਜਿਨ੍ਹਾਂ ਦੀ ਦਵਾਈ ਨਾਲ ਬੜੇ ਬੜੇ ਪੁਰਾਣੇ ਮਰੀਜ਼ ਵੀ ਠੀਕ ਹੋ ਜਾਂਦੇ ਨੇ। ਸੁਲੇਮਾਨ ਸਾਹਿਬ, ਤੁਹਾਡੇ ਕੋਲ ਅਖੀਰ ਕੀ ਜਾਦੂ ਹੈ? ਕਿਹੜੀ ਗਿੱਦੜ ਸਿੰਘੀ ਹੈ ਜਿਹਦੇ ਨਾਲ ਮਰੀਜ਼ ਫੌਰਨ ਠੀਕ ਹੋ ਜਾਂਦੇ ਨੇ?
4: ਸਹਿਮਾ ਜੀ, ਮੈਂ ਤੁਹਾਨੂੰ ਜਾਦੂਗਰ ਜਾਂ ਜੋਗੀ ਨਜ਼ਰ ਆਉਂਦਾ ਵਾਂ।
2: ਨਹੀਂ ਸੁਲੇਮਾਨ ਸਾਹਿਬ, ਮੇਰਾ ਮਤਲਬ ਇਹ ਨਹੀਂ, ਮੈਂ ਤੇ ਉਸ ਜਾਦੂ ਦੀ ਗੱਲ ਕਰ ਰਹੀ ਹਾਂ ਜਿਹੜਾ ਸਿਰ ਚੜ ਕੇ ਬੋਲਦਾ, ਯਾਨੀ ਇੱਧਰ ਇਲਾਜ ਹੋਇਆ ਉਧਰ ਮਰੀਜ਼ ਨੂੰ ਆਰਾਮ ਆ ਗਿਆ।
4: ਅੱਛਾ, ਤੇ ਇੰਜ ਆਖੋ ਨਾ। ਸਹਿਮਾ ਜੀ, ਇਹ ਜਾਦੂ ਇਹ ਸੋਹਣੇ ਰੱਬ ਦੀ ਜੜੀ ਬੂਟੀਆਂ ਦਾ ਏ, ਜਿਨ੍ਹਾਂ ਨੂੰ ਸੋਹਣੇ ਰੱਬ ਨੇ ਬੰਦੇ ਲਈ ਸ਼ਫਾ ਦਾ ਜ਼ਰੀਆ ਬਣਾਇਆ ਏ,
2: ਬੇਸ਼ੱਕ,
4: ਤੇ ਇਹਨਾਂ ਵਿੱਚ ਸਿਹਤ ਰੱਖੀ ਏ।
2: ਜੀ ਬੇਸ਼ੱਕ ਸੁਲੇਮਾਨ ਸਾਹਿਬ, ਅਗਲੀ ਈਮੇਲ ਜੋੜਾਂ ਦੇ ਦਰਦ ਬਾਰੇ ਵੇ, ਜਿਹੜੀ ਸਾਡੇ ਇੱਕ ਭਰਾ ਜਾਵੇਦ ਫਾਰੂਕੀ ਹੋਰਾਂ ਲਿਖੀ ਹੈ।
4: ਜੀ ਜੀ,
2: ਇਹ ਕਹਿੰਦੇ ਨੇ ਕਿ ਮੈਂ ਤੁਹਾਡਾ ਪੁਰਾਣਾ ਮਰੀਜ਼ ਹਾਂ,
4: ਠੀਕ,
2: ਤੇ ਮੈਂ ਤੁਹਾਡਾ ਇਲਾਜ ਸ਼ੁਰੂ ਕੀਤਾ ਸੀ ਪਰ ਮੈਂ 1 ਸਾਲ ਲਈ ਮੁਲਕ ਤੋਂ ਬਾਹਰ ਟੁੱਟ ਗਿਆ।
4: ਅੱਛਾ,
2: ਜਿਹਦੀ ਵਜ੍ਹਾ ਨਾਲ ਇਲਾਜ ਛੁੱਟ ਗਿਆ। ਸੁਲੇਮਾਨ ਸਾਹਿਬ, ਮੇਰੇ ਗੋਡਿਆਂ ਵਿੱਚ ਬਹੁਤ ਹੀ ਪੀੜ ਹੁੰਦੀ ਹੈ, ਮੈਂ ਫਿਰ ਇਲਾਜ ਕਰਵਾਉਣਾ ਚਾਹੁੰਦਾ ਹਾਂ।
4: ਜਾਵੇਦ ਭਾਈ, ਜੇ ਤੁਸੀਂ ਇਲਾਜ ਨਾ ਛੱਡਦੇ ਤਾਂ ਹੁਣ ਤੱਕ ਤੁਸੀਂ ਠੀਕ ਹੋ ਜਾਂਦੇ।
2: ਸਹੀ,
4: ਬਹਰਹਾਲ ਇਹ ਜ਼ਿਹਨ ਵਿੱਚ ਰੱਖੋ ਕਿ ਤੁਹਾਡੀ ਬਿਮਾਰੀ ਪੁਰਾਣੀ ਹੈ ਅਤੇ 1 ਸਾਲ ਵਿੱਚ ਬਿਮਾਰੀ ਜ਼ਰੂਰ ਵਧੀ ਹੋਵੇਗੀ, ਇਸ ਲਈ ਇਹ ਜ਼ਰੂਰੀ ਹੈ ਕਿ ਤੁਹਾਡਾ ਚੰਗੀ ਤਰ੍ਹਾਂ ਚੈੱਕਅਪ ਕੀਤਾ ਜਾਵੇਗਾ, ਯਾਨੀ ਜਾਂਚ ਕੀਤੀ ਜਾਵੇਗੀ ਕਿ ਬਿਮਾਰੀ ਕਿਸ ਸਟੇਜ 'ਤੇ ਵੇ। ਇਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਆ ਜਾਓ, ਮੈਂ ਪੂਰੀ ਤਰ੍ਹਾਂ ਤੁਹਾਡੀ ਜਾਂਚ ਪੜਤਾਲ ਤੋਂ ਬਾਅਦ ਤੁਹਾਡੇ ਲਈ ਦਵਾਈ ਲਿਖਾਂਗਾ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਗੋਡਿਆਂ ਦੀ ਪੀੜ ਬਿਲਕੁਲ ਠੀਕ ਹੋ ਜਾਵੇਗੀ
2: ਅਤੇ
4: ਪਿੰਡੇ ਅਤੇ ਜੋੜਾਂ ਅਤੇ ਹੱਡੀਆਂ ਨੂੰ ਤਾਕਤ ਵੀ ਮਿਲੇਗੀ। ਬਸ ਤੁਸੀਂ ਸੋਹਣੇ ਰੱਬ 'ਤੇ ਯਕੀਨ ਰੱਖੋ, ਉਹ ਹੀ ਤੁਹਾਨੂੰ ਸ਼ਫਾ ਦੇਵੇਗਾ।
2: ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਇਹ ਈਮੇਲ ਸਾਡੇ ਇੱਕ ਭਰਾ ਹਨੀਫ ਚੌਧਰੀ ਹੋਰਾਂ ਲਿਖੀ ਹੈ
4: ਜੀ।
2: ਇਹਨਾਂ ਨੂੰ ਸਾਹ ਦਾ ਮਸਲਾ ਹੈ, ਯਾਨੀ ਇਹਨਾਂ ਦਾ ਸਾਹ ਫੁੱਲਦਾ ਰਹਿੰਦਾ ਹੈ, ਤੇ ਇਹ ਤੁਹਾਨੂੰ ਮਿਲਣਾ ਚਾਹੁੰਦੇ ਨੇ।
4: ਆ ਜ਼ਰੂਰ ਮਿਲਣ ਜੀ। ਸਹਿਮਾ ਜੀ, ਇਹ ਤਾਂ ਬਹੁਤ ਹੀ ਚੰਗੀ ਗੱਲ ਹੈ ਕਿ ਮਰੀਜ਼ ਆਪ ਆਵੇ, ਚੈੱਕਅਪ ਕਰਵਾਵੇ ਤੇ ਬਿਮਾਰੀ ਦੀ ਚੰਗੀ ਤਰ੍ਹਾਂ ਤਸ਼ਖੀਸ ਹੋ ਜਾਵੇਗੀ, ਤੇ ਜਦੋਂ ਮੁਕੰਮਲ ਤਸ਼ਖੀਸ ਹੋਵੇਗੀ ਤੇ ਇਲਾਜ ਦਾ ਫਾਇਦਾ ਵੀ ਛੇਤੀ ਹੋ ਜਾਵੇਗਾ। ਹਨੀਫ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਆ ਸਕਦੇ ਹੋ ਤੇ ਆ ਜਾਓ
2: ਜੀ। ਸੋਹਣੇ ਭੈਣ ਭਰਾਓ, ਤੁਹਾਡੀ ਅਗਲੀ ਈਮੇਲ ਤੋਂ ਪਹਿਲਾਂ ਮੈਂ ਲਿਖਵਾਉਂਦੀ ਹਾਂ ਆਪਣਾ ਪਤਾ ਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710, ਯਾਨੀ 042-377-2710। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੋਹਣੇ ਭੈਣ ਭਰਾ, ਮੁਲਕ ਦੇ ਸਿਆਣੇ ਤੇ ਮੰਨੇ ਪਰਮੰਨੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਹੋਰਾਂ ਦਾ ਪਤਾ ਤੁਹਾਨੂੰ ਮਿਲ ਗਿਆ। ਹੁਣ ਤੁਸੀਂ ਕਿਸੇ ਵੀ ਬਿਮਾਰੀ ਤੋਂ ਘਬਰਾਉਣਾ ਨਹੀਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜਦੋਂ ਤੁਸੀਂ ਇਲਾਜ ਕਰਵਾਓਗੇ ਤੇ ਰੱਬ ਤੁਹਾਨੂੰ ਜ਼ਰੂਰ ਆਰਾਮ ਦੇਵੇਗਾ। ਸੁਲੇਮਾਨ ਸਾਹਿਬ, ਮੈਦੇ ਦੀਆਂ ਬਿਮਾਰੀਆਂ ਬਹੁਤ ਵੱਧਦੀਆਂ ਜਾ ਰਹੀਆਂ ਨੇ
4: ਜੀ ਜੀ,
2: ਤੇ ਸਾਡੇ ਕੋਲ ਇਸ ਬਾਰੇ ਬਹੁਤ ਸਾਰੇ ਈਮੇਲਸ ਤੇ SMS ਵੀ ਆਏ ਨੇ
4: ਜੀ।
2: ਇਹ SMS ਵਸੀਮ ਹੋਰਾਂ ਦਾ ਹੈ
4: ਜੀ।
2: ਇਹ ਕਹਿੰਦੇ ਨੇ ਕਿ ਭੁੱਖ ਨਹੀਂ ਲੱਗਦੀ,
4: ਜੇ
2: ਥੋੜੀ ਬਹੁਤੀ ਰੋਟੀ ਖਾਵਾਂ ਤੇ ਢਿੱਡ ਫੁੱਲ ਜਾਂਦਾ ਹੈ, ਖੱਟੀਆਂ ਖੱਟੀਆਂ ਡਕਾਰਾਂ ਤੇ ਸੀਨੇ ਵਿੱਚ ਗਰਮੀ ਜੀ ਲੱਗਦੀ ਹੈ, ਕਬਜ਼ ਵੀ ਰਹਿੰਦੀ ਹੈ ਤੇ ਗੈਸ ਭਰਦੀ ਹੈ। ਮੈਂ ਗੈਸ ਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਹਾਂ
4: ਜੀ।
2: ਵੈਸੇ ਸੁਲੇਮਾਨ ਸਾਹਿਬ, ਗੈਸ ਦੀ ਵਜ੍ਹਾ ਨਾਲ ਮੈਂ ਵੀ ਬਹੁਤ ਪਰੇਸ਼ਾਨ ਹਾਂ।
4: ਅੱਛਾ,
2: ਕਿਉਂਕਿ ਗੈਸ ਦੀ ਲੋਡ ਸ਼ੇਡਿੰਗ ਬਹੁਤ ਹੀ ਹੋ ਰਹੀ ਹੈ।
4: ਓਹੋ ਸਹਿਮਾ ਜੀ, ਤੁਸੀਂ ਮਜ਼ਾਕ ਤੋਂ ਬਾਜ਼ ਨਹੀਂ ਆਉਂਦੇ। ਸਹਿਮਾ ਜੀ, ਰੱਬ ਨਾ ਕਰੇ ਜੇ ਤੁਹਾਨੂੰ ਇਹੋ ਜਿਹਾ ਮਸਲਾ ਹੋ ਗਿਆ ਨਾ, ਤੇ ਤੁਸੀਂ ਗੈਸ ਦੀ ਲੋਡ ਸ਼ੇਡਿੰਗ ਨੂੰ ਭੁੱਲ ਜਾਓਗੇ, ਕਿਉਂਕਿ ਬਹੁਤ ਹੀ ਬੁਰੀ ਬਿਮਾਰੀ ਹੈ।
2: ਰੱਬ ਨਾ ਕਰੇ।
4: ਵਸੀਮ ਭਾਈ, ਮੈਦੇ ਦੀ ਖਰਾਬੀ ਦੀ ਸਭ ਤੋਂ ਵੱਡੀ ਵਜ੍ਹਾ ਗਜ਼ਾ ਦੀ ਖਰਾਬੀ ਹੈ।
2: ਸਹੀ,
4: ਯਾਨੀ ਮਿਰਚ ਮਸਾਲੇਦਾਰ ਚੀਜ਼ਾਂ ਜਾਂ ਫਿਰ ਉਹ ਖਾਣੇ ਜਿਨ੍ਹਾਂ ਵਿੱਚ ਘਿਓ, ਤੇਲ ਜਾਂ ਗੋਸ਼ਤ ਵਗੈਰਾ ਜ਼ਿਆਦਾ ਹੁੰਦਾ ਹੈ, ਉਹ ਮੈਦੇ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਨੇ। ਇਸੇ ਤਰ੍ਹਾਂ ਜਿਹੜੇ ਲੋਕ ਪੈਦਲ ਨਹੀਂ ਟੁਰਦੇ ਯਾਨੀ ਵਰਜਿਸ਼ ਵਗੈਰਾ ਨਹੀਂ ਕਰਦੇ, ਉਹਨਾਂ ਦਾ ਮੈਦਾ ਖਰਾਬ ਹੀ ਰਹਿੰਦਾ ਹੈ, ਜਿਹਦੀ ਵਜ੍ਹਾ ਨਾਲ ਬਦਹਜ਼ਮੀ, ਮੈਦੇ ਦੀ ਤਜ਼ਾਬੀਅਤ, ਮੈਦੇ ਦੀ ਸੋਜਨ, ਅਲਸਰ ਤੇ ਦਰਦ ਫਹਿਮੇ ਮੈਦਾ ਦੀ ਤਕਲੀਫ ਹੋ ਜਾਂਦੀ ਹੈ। ਮੇਰੇ ਭਾਈ, ਤੁਸੀਂ ਆਪਣੀ ਗਜ਼ਾ ਨੂੰ ਬਦਲੋ ਤੇ ਰੋਟੀ ਖਾਣ ਤੋਂ ਬਾਅਦ ਸੈਰ ਜ਼ਰੂਰ ਕਰਿਆ ਕਰੋ। ਇਹਦੇ ਇਲਾਵਾ ਹਲੀਮ, ਨਿਆਰੀ, ਤਿੱਕੇ ਤਕਵਾਬ ਵਗੈਰਾ ਨਾ ਖਾਓ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਦੇਰ ਨਾਲ ਹਜ਼ਮ ਹੁੰਦੀਆਂ ਨੇ ਤੇ ਮੈਦੇ 'ਤੇ ਗੈਰ ਜ਼ਰੂਰੀ ਬੋਝ ਪੈਂਦਾ ਹੈ। ਵਸੀਮ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਨੂੰ ਦਵਾਈਆਂ ਲਿਖ ਦਿਆਂਗਾ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਥੋੜ੍ਹੇ ਜਿਹੇ ਚਿਰ ਵਿੱਚ ਇਲਾਜ ਤੋਂ ਬਾਅਦ ਤੁਹਾਡਾ ਮੈਦਾ ਬਿਲਕੁਲ ਠੀਕ ਹੋ ਜਾਵੇਗਾ ਤੇ ਫਿਰ ਤੁਸੀਂ ਆਪਣੀ ਪਸੰਦ ਦੀ ਹਰ ਸ਼ੈ ਖਾ ਸਕੋਗੇ।
2: ਵਸੀਮ ਭਾਈ, ਤੁਹਾਨੂੰ ਆਪਣੇ SMS ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੀ ਗੱਲ ਤੇ ਜ਼ਰੂਰ ਅਮਲ ਕਰਨਾ ਹੈ। ਸੁਲੇਮਾਨ ਸਾਹਿਬ, ਹਾਈਪਰਟਾਈਟਿਸ ਬਾਰੇ ਤੁਹਾਡੀ ਹਕਮਤ ਕੀ ਕਹਿੰਦੀ ਹੈ? ਸੁਲੇਮਾਨ ਸਾਹਿਬ, ਅਗਲੀ ਮੇਲ ਹਾਈਪਰਟਾਈਟਿਸ ਬਾਰੇ ਹੀ ਹੈ, ਜਿਹੜੀ ਮੁਸ਼ਤਾਕ ਸਿਆਲ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੇ ਛੋਟੇ ਭਾਈ ਨੂੰ ਹਾਈਪਰਟਾਈਟਿਸ ਹੋ ਗਿਆ ਸੀ, ਜਿਹਦਾ ਬਹੁਤ ਇਲਾਜ ਕਰਵਾਇਆ, ਬੜਾ ਰੁਪਿਆ ਖਰਚ ਕੀਤਾ, ਪਰ ਜਦੋਂ ਟੈਸਟ ਕਰਵਾਇਆ ਤੇ ਪਤਾ ਲੱਗਿਆ ਕਿ ਬਿਮਾਰੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ। ਇਹ ਦੱਸੋ ਕਿ ਦੇਸੀ ਇਲਾਜ ਨਾਲ ਹਾਈਪਰਟਾਈਟਿਸ ਠੀਕ ਹੋ ਸਕਦਾ?
4: ਮੁਸ਼ਤਾਕ ਭਾਈ, ਰੱਬ ਨੇ ਕੋਈ ਬਿਮਾਰੀ ਇਹੋ ਜਿਹੀ ਨਹੀਂ ਕੱਲੀ ਜਿਹਦਾ ਇਲਾਜ ਨਾ ਹੋਵੇ।
2: ਬਿਲਕੁਲ,
4: ਬਸ ਬੰਦੇ ਦਾ ਕੰਮ ਹੈ ਕਿ ਉਹ ਆਪਣੇ ਰੱਬ ਤੇ ਭਰੋਸਾ ਰੱਖੇ ਤੇ ਇਲਾਜ ਕਰਾਏ, ਬਾਕੀ ਨਤੀਜਾ ਉਸ ਰੱਬ ਤੇ ਛੱਡ ਦੇਵੇ। ਮੁਸ਼ਤਾਕ ਭਾਈ, ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਇਸ ਵੇਲੇ ਸਾਰੀ ਦੁਨੀਆ ਵਿੱਚ ਜੜੀ ਬੂਟੀਆਂ ਨੂੰ ਬੜੇ ਸ਼ੌਕ ਤੇ ਬੜੇ ਭਰੋਸੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ, ਤੇ ਜੜੀ ਬੂਟੀਆਂ ਨਾਲ ਹੈਪਾਟਾਈਟਿਸ ਦੀ ਵੈਕਸੀਨ ਯਾਨੀ ਹਫਾਸਤੀ ਦਵਾ ਵੀ ਤਿਆਰ ਕੀਤੀ ਜਾਂਦੀ ਹੈ। ਇਸ ਲਈ ਤੁਸੀਂ ਬੇਫਿਕਰ ਹੋ ਕੇ ਆਪਣੇ ਭਰਾ ਦਾ ਇਲਾਜ ਕਰਾਓ, ਤੇ ਇਸ ਇਲਾਜ ਦਾ ਅਸਰ ਬੜੇ ਸ਼ੌਕ ਤੇ ਬੜੇ ਭਰੋਸੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ, ਤੇ ਜੜੀ ਬੂਟੀਆਂ ਨਾਲ ਹੈਪਾਟਾਈਟਿਸ ਦੀ ਵੈਕਸੀਨ ਯਾਨੀ ਹਫਾਸਤੀ ਦਵਾ ਵੀ ਤਿਆਰ ਕੀਤੀ ਜਾਂਦੀ ਹੈ। ਇਸ ਲਈ ਤੁਸੀਂ ਬੇਫਿਕਰ ਹੋ ਕੇ ਆਪਣੇ ਭਰਾ